0: ਸਟੋਰੀਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi man, I'm Saiko Mirwai from Manipur. I'm a Commonwealth champion, gold medalist. Sunte rahiye radio Hanji.
2: Vale, vale, vale.
1: Vale, vale, vale.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸਤਿਕਾਲ, ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: लग गया ना पता फिर केड़ा रेडियो बजदा। हाँ जी हाँ जी
1: रेडियो हाँ जी 1674 AM 24/7 इंडियन रेडियो सिडनी का अपना इंडियन रेडियो स्टेशन।
2: हाँ जी हाँ जी ओए हाँ जी हाँ जी
3: हाँ जी रेडियो
4: रिदम बॉयज एंटरटेनमेंट प्रेजेंट्स बोल पावे ना बोल
5: प्यार नु सुनन ली कन्ना दी नी दिल दी लोड़ हुंदी
4: कुछ गल्लां कहनिया नहीं पैंदियां बस महसूस करनिया पैंदियां ने
5: एहो गल है ते मैं हुणे अपनी जुबान वट के हो जाना
4: इस बार गल सिर्फ बोलन दी नहीं दिल दी सुनन दी है
6: जिंदगी किवें कटांगी मैं नहीं रह सकती ओदे बिना मैनू ओ चाहिदा
4: रिलीजिंग वर्ल्ड वाइड 4 September रिटन एंड डायरेक्टेड बाय राकेश धवन लव इमोशंस अदर रिलेशनशिप्स दी कहानी बोल पावे ना बोल
7: रेडियो हाँ जी 1674 में दोस्तों समा हो चुका डॉक्टर संदीप भगतुरान दे नाल गल करन दा जानदे अज दे दिन साडी सेहत संबंधी केड़ियां ने जानकारियां जेकर तुहाडा कोई सवाल होवे ते इस कन्वर्सेशन दे दरमियान तुसी सानू फेसबुक पेज दे उत्ते जां व्हाट्सएप दे उत्ते मैसेज कर सकदे हो ताकि आपां डॉक्टर साहब अगे ओह सवाल रख सकीए सत श्री अकाल डॉक्टर साहब तुसी आउंदे हो स्वागत तुहाडा रेडियो हाँ जी दे
8: सत श्री अकाल जी बहुत बहुत धन्नवाद पिछले कुछ महीनों तो न्यूज़ च खांसी जुकाम दा वायरस RSV वायरस की काफी न्यूज आंदी रही है तो ये बड़ा पुराना वायरस है जिसे नाल आम तौर पर बच्चों खास तौर पर 5 साल की उम्र तो घट वाले नाल ये वायरस सिर्फ नक जुकाम नहीं करता सी फेफड़ियां च भी वड़ जाता सी जिस करके छोटे बच्चों के एयरवे छोटे होने करके सारी बहुत तंगी आती सी तो वो करके ये काफी सीरियस मनिया जाता बच्चों च पर कुछ पिछले साल ये देखने आया सी कि सिर्फ बच्चों च ही नहीं है वड्यां च भी होने लग पिया सी तो उस करके इहदे लई वैक्सीनेशन तैयार की और सरकार ने लास्ट वीकेंड 19 तरीक नूं अनाउंस किया कि प्रैगनेंसी दे विच यानी प्रैगनेंट मदर्स नूं ये वैक्सीन फ्री दिता जाएगा अदरवाइज कॉस्टली हुंदा सी सो ये न्यूज मैं शेयर कर रहा कि इहदे लई वैक्सीनेशन उपलब्ध होएगी और इहदा फायदा ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU ਚ ਜਾਣ ਦਾ ਕਾਫੀ ਰਿਸਕ ਰਹਿੰਦਾ तो ये अनाउंसमेंट की है गवर्नमेंट ने पिछले शनिवार कि ये कोई नवा वायरस है नहीं ये नवा नहीं है लेकिन यदि वैक्सीनेशन ऑन फ्री फंड हो रही है गवर्नमेंट वालों प्रेगनेंट वूमन लई और ये कदों करवानी चाहिए है 28 to 32 हफ्ते की प्रैगनेंसी के जरा रिकमेंडेड पीरियड है क्योंकि उही टाइम है जदों काली खंघ का टीका भी लगाया जाता है सेम रीजनस ने कि काली खांसी भी अगर बच्चों च होंगी है नवे जम नवजात च तो साह की काफ़ी तंगी आ सकती है सो इसलिए दो चीज़ा एक वायरल है RSV वायरस ते दूसरी काली खंघ जिहड़ी आम तौर ते बैक्टीरिया नाल हुंदी है दोवां नूं हुण जिहड़ी प्रोटेक्शन असीं वैक्सीनेशन दे दौरान प्रैगनेंट मदर्स कर सकदे हां तां जो बच्चे लई अगे ज्यादा तंगी ना होवे तो ये न्यूज़ सी जी मैं शेयर करनी चाहुंदा सी सुनन वालिआं नाल
7: जी बहुत शुक्रिया डॉक्टर साहब तुसीं गर्भवती औरतां दी तुसीं गल कीती है ते बहुत सारियां चीज़ां जिहड़ियां ध्यान दे विच रखण वालियां हुंदियां ते बहुत सारे जिहड़े सलाह मशवरे आ उह वी इधरों उधरों औरतां नूं मिल जांदे आ कई वारी उह काफ़ी इस चीज़ नूं लैके ते दुचित्ती दे विच पै जांदे ने सो उस लिहाज दे नाल जेकर आपां वेखीए ते किहड़ियां किहड़ियां चीज़ां ने जिहड़ियां सानूं फॉलो करनियां ही चाहीदियां ने जां की आसान तरीका वा इस छुपाई तों बचण दा
8: हाँ जी एक तो असी इनफॉर्मेशन कित्थों लै रहे हैं जे सानू कई वारी कन्फ्यूजन हो रही है इनफॉर्मेशन दी तो तुहाडा GP तुहाडा बेस्ट सोर्स हुंदा एंटीनेटल केयर दे दौरान जित्थों भी तुसीं जा रहे हो वो तुहानू जिहड़ी इनफॉर्मेशन है वो एविडेंस बेस्ड है यानी नाप तोल के सही तुहानू ऑफर कीती जा रही है दूसरी चीज है कि कल्ला सारी जिम्मेदारी प्रेगनेंट मदर ते नहीं है गर्भवती मदर ते नहीं है बल्कि परिवार ते भी है वो किस तरह क्योंकि जेडे आले दुआले कई बार बुजुर्ग ने या साडी अपनी वैक्सीनेशन जेडी है आउट ऑफ डेट है हुण जिहड़ा काली खंघ दे टीके दी गल करिए ते रिकमेंडेड है कि पिछले 10 साल च लग्या होना चाहिए ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ, ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ। ਹਾਂਜੀ
7: ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਹੈ ਵਿੱਚੋਂ।
8: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ ਕਈਆਂ ਨੂੰ ਇਸ ਮੌਸਮ ਚ ਹੁੰਦਾ ਹੈ, ਕਈਆਂ ਨੂੰ ਸਰਦੀ ਨਾਲ। ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ ਤਾਂ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ, ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ। ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਜ਼ ਕਰਕੇ ਹੋ ਰਿਹਾ ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਦੇ ਲਈ ਸਪਰੇ ਵੀ ਅਵੇਲੇਬਲ ਹੈ ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ ਜਸਟ ਇੱਕ ਸੇਲਾਈਨ ਦਾ ਸਪਰੇ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
7: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
8: ਬਹੁਤ ਬਹੁਤ ਧੰਨਵਾਦ ਜੀ।
7: ਜੀ ਦੋਸਤੋ, ਇਹ ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਤੇ ਅੱਜ ਦੇ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤਾਂ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au.
5: Munjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salome tells us.
6: Eh khabar koi nami nahi hai ki waise bahut sare duniya de platforms ne is kisam diyan khabran lagaiyan ne. ਮੰਜਾਰੋ, ਅਜ਼ੰਪਿਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਅਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦਿਖਣ ਨੂੰ ਮਿਲਦੀਆਂ ਨੇ, ਡਾਈਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ, ਪ੍ਰੈਗਨੈਂਸੀਜ਼ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ ਹਾਂ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀਆਂ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉੱਥੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖਬਰ। ਇਹ ਖਬਰ ਆਈ, ਅਖਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਜ਼, ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਜ਼? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵੰਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ, ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ? ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੁਲਿਨ ਰਿਲੀਜ਼ ਕਰਦਾ। ਹੁਣ ਉਹ ਇਨਸੁਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ, ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ, ਤੇ ਫਿਰ ਕਿਉਂਕਿ ਜਿਵੇਂ ਤੁਸੀਂ ਖਾਈ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ ਅੱਜ ਤਾਂ ਰੱਜ ਆ ਗਿਆ, ਅੱਜ ਤਾਂ ਨੁੱਕ ਨੱਕ ਖਾ ਲਿਆ, ਤਾਂ ਗਲੇ ਤੱਕ ਆਇਆ ਪਿਆ। ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ, ਤੇ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ? ਗਲੇ ਤੱਕ ਆਇਆ ਹੋਇਆ। ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ। ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ, ਦੂਸਰਾ ਇੱਕ ਇਨਸੁਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ, ਤਾਂ ਕਿ ਉਹ ਇਨਸੁਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ। ਹੁਣ ਇਹ ਡਰੱਗਸ ਕੀ ਨੇ? GLP-1 ਡਰੱਗਸ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ। ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ। ਪਹਿਲੀ, ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ, ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ, ਚਾਹੇ ਥੋੜ੍ਹਾ ਖਾਧਾ ਸੀ ਜਾਂ ਜਿੰਨਾ ਮਰਜ਼ੀ ਖਾਧਾ ਸੀ, ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ। ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ, ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ, ਡਾਈਜੈਸਟ ਨਹੀਂ ਹੁੰਦਾ ਹੈਗਾ। ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਇਨਫ ਫੂਡ, ਹੋਰ ਨਹੀਂ ਖਾਣਾ ਹੈਗਾ, ਭੁੱਖ ਨਹੀਂ ਲੱਗ ਰਹੀ ਹੈਗੀ, ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ। ਹੁਣ ਡਾਕਟਰਸ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ, ਜੇ ਇਹ ਮੈਡੀਕੇਸ਼ਨ ਦੇ ਕੁਛ ਖਤਰੇ ਹੈਗੇ ਨੇ, ਤਾਂ ਇਹਦਾ ਜਵਾਬ ਹੈ ਨਹੀਂ। ਇਨਫੈਕਟ ਡਾਕਟਰਸ ਰੈਕਮੈਂਡ ਕਰ ਰਹੇ ਨੇ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ, GLP-1 ਮੈਡੀਕੇਸ਼ਨ ਜਿਵੇਂ ਓਜ਼ੰਪਿਕ, ਮੁੰਜਾਰੋ, ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ, ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ। ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ? ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ? ਨਹੀਂ, ਸਿੱਧਾ ਜਿਹਾ ਜਵਾਬ ਹੈ ਨਹੀਂ। ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ, ਮੁੰਜਾਰੋ, ਇਹ ਟਾਈਪ 2 ਡਾਇਬਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ, ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ। 6ਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਜ਼ ਮੈਡੀਸਨਸ ਹਾਰਮਫੁਲ? ਇਨ ਅ ਵੇ ਯੈਸ, ਫੋਰ ਡਾਇਬਟੀਜ਼ ਮੇ ਬੀ ਨੋ, ਬਟ ਫੋਰ ਵੇਟ ਲੋਸ ਯੈਸ। ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ, ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ, ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ, ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ, ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ। ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ, ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ, ਜਿਵੇਂ ਐਬਲੀ ਗਲੂਟਾਈਡ ਹੈ, ਬੇਸਿਕਲੀ ਇਹ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ, ਗਲੈਕਸੋ ਸਮਿਥ ਕਲਾਈਨ GSK, ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀ ਗਲੂਟਾਈਡ, ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ। ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ, ਜਿਵੇਂ ਟਿਜ਼ਪਟਾਈਡ ਹੈ, ਟਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ। ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ, ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ, ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ। ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ, ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ, ਇਹ ਹੋ ਕੀ ਰਿਹਾ ਹੈਗਾ। ਇਹ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਜ਼ੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ, ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ, ਟੀਕੇ ਹੁੰਦੇ ਨੇ ਬੇਸਿਕਲੀ, ਇਹ ਤੁਸੀਂ ਆਪ ਹੀ ਲੈ ਲੈਂਦੇ ਹੋ, ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ, ਇਹ ਜਿੰਨੇ ਵੀ ਹੈਗੇ ਨੇ। ਹਾਂ, ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ, ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ, ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ। ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ, ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ। ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ, ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ, ਬਟ ਮੁੰਜਾਰੋ ਡੈਫੀਨੇਟਲੀ ਨੋਟ, ਇਟਸ ਨੋਟ ਵੇਟ ਲੂਜ਼ ਜੈਬ। ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ, ਪੱਟ ਦੇ ਉੱਤੇ, ਬਾਂਹ ਦੇ ਉੱਤੇ, ਅਤੇ ਭਾਰ ਘਟਾ ਲਓ, ਇਹ ਉਹਦੇ ਲਈ ਤਾਂ ਹੈ ਹੀ ਨਹੀਂ। ਇਹ ਤਾਂ T2D ਦੇ ਲਈ ਹੈ, T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ, ਉਹਦੇ ਲਈ ਸੀਗਾ ਇਹ। ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ। ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ। ਅੱਛਾ, ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਕਿ ਐਡ ਹੋ ਜਾਂਦੀ ਹੈ, ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ। ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ ਜੀ ਪੀ ਨੇ ਰੈਫਰ ਕੀਤੀ ਹੈ। ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਜੀ ਪੀਜ਼ ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ, ਅਚਾਨਕ ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟੀਜ਼, ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਅਜ਼ੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ। ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ। ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ, ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੇਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਖ ਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ, ਤੁਹਾਡੀ ਡਾਇਜੈਸ਼ਨ ਨੂੰ ਸਲੋ ਕਰਦਾ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਤਾਂ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਉਹ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ, ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ, ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ, ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨਸ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। ਨੰਬਰ 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਇਹ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਆ ਉਹਦੇ 'ਤੇ ਸਾਹਮਣੇ ਆਈ ਸੀਗੀ, ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 जून 2025 ਨੂੰ ਲੱਗੀ ਹੋਈ ਖਬਰ ਹੈ ਉਹਦੇ ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਹੈ ਉਹ ਇੱਕ ਏਜ ਰਿਲੇਟਡ ਡੀਜਨਰੇਸ਼ਨ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ ਇਹ ਬੇਸਿਕਲੀ ਏਜ ਰਿਲੇਟਡ ਡੀਜਨਰੇਸ਼ਨਸ ਹੁੰਦੇ ਨੇ ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ ਹੌਲੀ ਹੌਲੀ ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ ਪਰ ਇਹ ਪਹਿਲਾਂ ਹੀ ਆ ਗਏ ਨੇ ਤੁਸੀਂ 40 ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ ਫਾਰਮਾਸੀਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ ਜਿਹੜੀ ਕੰਪਨੀ ਬਣਾਉਂਦੀ ਹੈ ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ

GLP-1 medications. Weight lose de layi jananiya sab to zyada istemal kar rahi hain ne. Kyon unhan nu target karan wala kede factor hai ge ne oh vi agge chal ke dasda. Teesra hair loss. Hair thin ho jande ne, hair loss ho jande ne. ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਆ ਉਹਨੂੰ ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੇ ਟਾਈਮ ਦੀ ਲੈ ਰਹੇ ਹੋ ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ ਮੈਂ ਕਰੈਸ਼ ਡਾਈਟਰ ਨਹੀਂ ਸੀਗਾ ਇਸ ਕਰਕੇ ਗੰਜਾ ਨਹੀਂ ਹੋਇਆ ਇਹਨੂੰ ਇੱਦਾਂ ਨਾ ਲੈ ਕੇ ਜਾਇਓ ਅਤੇ ਹੋਰ ਕਾਰਨ ਸੀਗੇ ਪਰ ਐਨੀਵੇਜ਼ ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੋਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ ਔਰ ਇੱਕ ਤੀ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ ਉਹ ਹੈਗਾ ਪ੍ਰੈਗਨੈਂਸੀਜ ਦੇ ਵਿੱਚ ਨਾ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ UK ਦੇ ਵਿੱਚ UK ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ ਆ ਹੁਣ ਕਦੀ ਉਹ ਖਬਰ ਉਹ ਕਹਿ ਰਹੇ ਨੇ ਕਿ UK ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ ਹੋ ਕੀ ਰਿਹਾ ਇੱਕ ਲੂਪ ਦੇ ਵਿੱਚ ਫਸ ਜਾਂਦੇ ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ ਸਾਰੇ ਵਿਕਸਿਤ ਮੁਲਕ ਨੇ ਅਤੇ ਚੀਜ਼ਾਂ ਆਸਾਨ ਹੈਗੀਆਂ ਨੇ ਆਸਾਨ ਹੈਗੀਆਂ ਨੇ ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ KFC ਹੈਗਾ ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ ਪੋਟੋ ਹੈਗੇ ਨੇ ਰੈੱਡ ਰੂਸਟਰ ਹੈਗਾ ਡੋਮੀਨੋਜ਼ ਹੈ ਪੀਜ਼ਾ ਹਟ ਹੈ ਇਹ ਸਾਰੇ ਮੁੱਕ ਜਾਂਦੇ ਨੇ ਤਾਂ ਹੋਰ ਇਹਦੇ ਤੋਂ ਗਾਂਹ ਗਾਂਹ ਸਟਾਰਬਕਸ ਹੈ ਗਲੋਰੀਆ ਮਤਲਬ ਐਂਡਲੈਸ ਲਿਸਟ ਹਰ ਗਲੀ ਮੁਹੱਲੇ ਦੇ ਵਿੱਚ ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ ਪਹਿਲਾਂ ਮੋਟਾਪੇ ਹੁੰਦਾ ਪਹਿਲਾਂ ਉਹ ਸਟੇਜਿਸ ਨੇ ਪਹਿਲਾਂ ਮੋਟਾਪਾ ਹੁੰਦਾ ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ ਘੇਰਾ ਵਧਣ ਲੱਗ ਜਾਂਦਾ ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ ਮਾਸ ਲਟਕਣ ਲੱਗ ਜਾਂਦਾ ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ ਬਲੱਡ ਟੈਸਟ ਕਰਵਾਉਂਦੇ ਹਾਂ GP ਕਹਿੰਦਾ ਕਿ ਯਾਰ ਤੂੰ ਤਾਂ ਐਜ ਤੇ ਹੈਗੇ ਹੋ ਤੁਸੀਂ ਐਜ ਤੇ ਹੈਗੇ ਹੋ ਡਾਇਬਟੀਜ਼ ਨਾ ਹੋ ਜਾਓ ਹਿਸਟਰੀ ਹੈਗੀ ਹੈ ਜੀ ਜ਼ਿਆਦਾਤਰ ਦੀ ਹੁੰਦੀ ਉਹ ਹੈ ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਉਹ ਰਹਿ ਚੁੱਕੇ ਹੈਗੇ ਨੇ ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ ਕਿਹੜੀ ਲੈਣੀ ਹੈ ਅਜ਼ੰਪਿਕ ਇੰਨੇ ਦੀ ਹੈ ਮੰਜਾਰੋ ਇੰਨੇ ਦੀ ਹੈ ਵੀਗਵੀ ਇੰਨੇ ਦੀ ਹੈ ਰਾਇਬਲਸ ਇੰਨੇ ਦੀ ਹੈ ਫਲਾਣਾ ਧਿਮਕਾ ਇੰਨੇ ਦੀ ਹੈ ਤੁਸੀਂ ਦੇਖੋ ਕਿਹੜੀ ਲੈਣੀ ਹੈ ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ ਡਾਕਟਰ ਲਿਸਟ ਦੇ ਦਿੰਦੇ ਨੇ ਤੁਸੀਂ ਆਪਣੀ ਪਸੰਦੀ ਦਾ ਦਵਾਈ ਇਹਦਾ ਕੀ ਕਰਨਾ ਡਾਕਟਰ ਕਹਿੰਦਾ ਜੀ ਇੱਥੇ ਬਸ ਆਪ ਚੱਕ ਕਰਕੇ ਇੱਕ ਟੀਕਾ ਮਾਰ ਲਿਓ ਠੀਕ ਹੋ ਜਾਣੀ ਹੈ ਠੀਕ ਹੈ 6 ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ $450-500 ਦੀ ਦਵਾਈ ਹੈਗੀ ਹੈ ਵਰਤੀ ਚੱਲੋ ਮਹੀਨਾ 6 ਮਹੀਨੇ ਵਰਤੋ ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ ਅੱਛਾ ਜੀ ਐਕਸਰਸਾਈਜ਼ ਨਹੀਂ ਐਕਸਰਸਾਈਜ਼ ਕੀ ਕਰਨੀ ਹੈ ਕਰੀ ਚੱਲੋ ਕਰੋਗੇ ਵਧੀਆ ਗੱਲ ਹੈਗੀ ਹੈ ਅੱਛਾ ਜੀ ਡਾਇਟ ਦੀ ਟੈਨਸ਼ਨ ਇਹ ਨਾ ਲਓ ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ ਦੇਖਿਓ ਤੁਸੀਂ ਦੇਖਿਓ ਤਾਂ ਸਹੀ ਚਮਤਕਾਰ ਬਾਬਾ ਜੀ ਕੀ ਬੂਟੀ ਆਹ ਮਾਰੀ ਚਿਟਕੀ 'ਤੇ ਹੋ ਗਿਆ ਕੰਮ ਹੱਲ ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ ਬੰਦੇ ਜਿਹੜੇ ਮੋਟੇ ਹੋ ਗਏ ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ ਮਿਡ ਏਜ ਦੇ ਵਿੱਚ ਆ ਗਏ ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ ਜਵਾਕ ਪੈਦਾ ਕਰਨਾ ਅਤੇ ਪਹਿਲਾਂ ਵਜ਼ਨ ਘਟਾ ਲਓ GP ਦਾ ਇਹੀ ਸੁਜੈਸਟ ਕਰ ਰਿਹਾ ਡਾਕਟਰ ਸਾਹਿਬ ਕੀ ਕਰੀਏ ਫਿਰ ਮੈਡੀਸਨ ਲਓ ਕਿਹੜੀਆਂ ਲਈਏ GLP-1 ਮੈਡੀਸਨ ਲਓ ਓਜ਼ੰਪਿਕ ਲੈ ਲਓ ਮੰਜਾਰੋ ਲੈ ਲਓ ਵਜ਼ਨ ਘਟਾ ਲਿਓ ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ ਲੂਪ 'ਚ ਫਸ ਗਏ ਹੋ ਤੁਸੀਂ ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ ਇਹਨਾਂ ਦੀ

ਆਦਤ ਕਿਵੇਂ ਪਾਈ ਗਈ ਹੈਗੀ ਹੈ। ਇਹ ਬੜਾ ਇੱਕ ਇੰਟਰਸਟਿੰਗ ਤਰੀਕਾ, ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ। ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ, ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ, ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ, ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ, ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ, ਡੈਨਿਸ਼ ਕੰਪਨੀ ਹੈ, ਇੱਕ ਡੈਨਮਾਰਕ ਦੀ ਕੰਪਨੀ ਹੈ, ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ। ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ, ਮੰਜਾਰੋ ਬਣਾਉਂਦੀ ਹੈ। ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ, ਅਤੇ ਮੰਜਾਰੋ ਜਾਂ ਓਜ਼ੰਪਿਕ, ਇਹ ਦੋ ਦਵਾਈਆਂ ਚੱਲਦੀਆਂ ਨੇ। ਤੁਸੀਂ ਜਿਹੜੇ ਮਰਜ਼ੀ ਜੀਪੀ ਦੇ ਕੋਲ ਜਾ ਕੇ ਚਲੇ ਜਾਓ, ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ, ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ, ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ, ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਓਜ਼ੰਪਿਕ, ਵੀਗੋਵੀ, ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,200-1,300 ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗੇ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਕੰਮ ਕਰਦੀ ਹੈ ਉਦਾਂ ਹੀ ਇਹ ਕਰਦੀ ਹੈਗੀ ਹੈ। ਅਤੇ ਫਿਰ ਕਿਹੜੀ ਲਈ ਹੈ ਜੀ, ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ। ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਓਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ। ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸਲੈਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸਲੈਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਲਈ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ, ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਭ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਪਰਾ ਸ਼ੋ ਜਿਹੜਾ, ਓਪਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਊਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੂਮੈਨ ਟੈਨਿਸ ਦੀ, ਸਰੇਨਾ ਵਿਲੀਅਮਸ। ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ, ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ, ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ। ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ, ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਅਤੇ ਆਸਟ੍ਰੇਲੀਆ ਦੀ ਹੈ, ਕਿੰਨੀ ਮੋਟੀ ਹੁੰਦੀ ਸੀਗੀ। 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ
ਐਕਸ ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਆ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ, ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ ਕਿ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ। ਹੁਣ ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ 'ਚ ਤਾਂ ਟੀ ਜੀ ਏ ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। ਟੀ ਜੀ ਏ ਨੇ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦਾ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਕਹੀ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ, ਕਿਸੇ ਨੇ ਐਕਸ 'ਤੇ ਪੋਸਟ ਪਾਤੀ, ਉਹ ਚੱਲ ਰਹੀ, ਉਹ ਬਿਕ ਰਹੀ ਆ। ਟੀ ਜੀ ਏ ਨੇ ਤਾਂ ਆਪਣੀ ਤਰਫ ਤੋਂ ਕਹਿਤਾ ਸੀਗਾ ਕਿ ਆਣ ਦਿਓ ਦਵਾਈ, ਤਾਂ ਆਣ ਦਿਓ ਬਾਜ਼ਾਰ 'ਚ, ਟਾਈਪ 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋ ਵੀ ਜਿਹੜੀ ਉਹ ਡੈਫੀਨੇਟਲੀ ਸਕੈਜੂਅਲ 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ। ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦਿੱਤੀ ਹੈ, ਇੱਕ ਖੁੱਲ੍ਹਾ ਦਰਵਾਜ਼ਾ ਦਿੱਤਾ। ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ ਟਾਈਪ 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੁਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਲੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਵੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਉਹ ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਾ ਨੋਰਡਿਸਕ ਬਣਾਉਂਦੀ ਹੈ, ਔਰ ਉਹਦਾ ਨਾਮ ਓਲੰਪਿਕ ਹੈਗਾ, ਔਰ ਉਹਦੀ ਕੈਟੇਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਆਫ ਇਹ ਮਤਲਬ ਕਿਸ ਕਿਸਮ ਦੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ, FDA ਦੇ ਵੀ ਕੰਟਰੋਲ ਕਰਨ ਦੇ। ਫਿਰ ਵੀ ਗੋਵੀ ਨੂੰ ਤਾਂ FDA ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ, ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ, ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਲੰਪਿਕ ਨੂੰ, ਜ਼ਿਆਦਾਤਰ EU ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ, ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ। ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਉ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਉ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ, ਫਾਰਮੇਸੀ ਕਹਿ ਰਹੀ ਹੈ, ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ।
ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ 15 ਦਿਨਾਂ ਬਾਅਦ ਫਾਰਮੇਸੀ ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਆ ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਆ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ, MHRA ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, MHRA ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਹੈ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਈਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਈਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਆ ਉੱਥੇ ਦੀ, GPHEC ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਲਈ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਔਫ ਲੈਵਲ ਵੇਚ ਲਓ ਫਿਰ, ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ, ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਜ਼ੰਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ, ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ, ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ। ਓਜ਼ੰਪਿਕ ਨੋਵੋ ਨੋਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ। ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ। ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਨ੍ਹਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ। ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲਲੀਲੀ, ਨੋਵੋ ਨੋਡਿਸਕ ਅਤੇ ਐਲਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ, ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ, ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲਲੀਲੀ ਦੀਆਂ ਦੋ ਦਵਾਈਆਂ ਨੇ, ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ? ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ? ਨਹੀਂ, ਜ਼ੈਪਬਾਉਂਡ ਹੈ। ਸੇਮ ਇੱਦਾਂ ਹੀ ਨੋਵੋ ਨੋਡਿਸਕ ਦੀਆਂ ਦੋ ਦਵਾਈਆਂ ਨੇ, ਓਜ਼ੰਪਿਕ ਅਤੇ ਵੀਗੋ ਵੀ, ਓਜ਼ੰਪਿਕ ਜ਼ਿਆਦਾ ਪਾਪੂਲਰ ਹੈ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ? ਨਹੀਂ, ਟਾਈਪ 2 ਡਾਇਬਟੀਜ਼ ਵਾਲੀ ਹੈ। ਵੀਗੋਵੀ ਅਤੇ ਜ਼ੈਪਬਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ। ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ, ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ, ਇਹਦਾ ਕੋਈ ਵੀ ਡੇਟਾ ਪਬਲਿਕ ਪਲੇਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲਲੀਲੀ ਨੇ ਕਿੰਨੀ ਕਮਾਈ ਕੀਤੀ ਹੈ, ਨੋਵੋ ਨੋਡਿਸਕ ਨੇ ਕਿੰਨੀ ਕਮਾਈ ਕੀਤੀ ਹੈ, ਕੋਈ ਡੇਟਾ ਨਹੀਂ ਹੈਗਾ। ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ, ਜਿਹੜੀ ਨੋਵੋ ਨੋਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ, ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਟਰ ਹੈ। ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ, ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ, ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ, ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ। ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ। ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70-72 ਹਜ਼ਾਰ ਪਰ
कैपिटा हर एक व्यक्ति जिहड़ा कमांदा डेनमार्क दे विच 83,400 डॉलर प्रति व्यक्ति कमांदा है गया। उत्थे दी जिहड़ी जी डी पी 503 बिलियन डॉलर अज दी तरीक दे विच जिहड़ी जी डी पी पी पी पी है वह 541 बिलियन डॉलर दी है। मतलब उत्थे यह इंडस्ट्री जिहड़ी उत्थे दी जी डी पी है वह मतलब अफरीका दे 10-15-20 मुल्क रल के भी नहीं बराबर वो हो पाते। डेनमार्क इज एक्चुअली वन ऑफ द मोस्ट रिच प्रोस्परस कंट्री। आ 2 महीने पहला एक मोस्ट लिवेबल सिटीज़ का एक इंडैक्स जारी होया उहदे च सिडनी एडिलैड ते मेलबर्न शहर आए हैगे ने। बट डू यू नो विच सिटी इज़ एट नंबर 1 मोस्ट लिवेबल सिटी दे विच? कोपेनहेगन इस कंट्री दी कैपिटल सिटी। डेनमार्क दे कुल आमदनी जिहड़ी हैगी है सर्विस सैक्टर दे विच आउंदी है, यानी डेनमार्क दा जिहड़ा टोटल कमाई चो 75% सर्विस सैक्टर चो आंदा है, 14% इंडस्ट्री चो आंदा है, 7% कंस्ट्रक्शन चो आंदा है, 1.5% एग्रीकल्चर चो आंदा है। तो जिहड़ियां दवाइयां ने वह तो किसी परसेंटेज है भी नहीं। हाँ इंडस्ट्री दे विच उहनूं तुसीं 15% वाली च रख सकते हो 14-15 च। पर हेयर इज़ द मोस्ट इंट्रस्टिंग ते चकाण वाला फैक्ट वो ये है कि डेनमार्क की टोटल जी डी पी जिनी है ना 541 बिलियन डॉलर वो तो भी बड़ी मार्केट कैपिटलाइजेशन सिर्फ इस एक कंपनी की है नोवो नॉर्डिस्क की, यानी कि अफरीका का पूरा पूरा का पूरा कॉन्टीनेंट ही जिहड़ा है साउथ अफरीका छड़ दो या 1-2 कंट्रीज़ छड़ दो पूरा पूरा अफ्रीकन कॉन्टीनेंट की जी डी पी और नोवो नॉर्डिस्क की कैपिटलाइजेशन दोए रल के नहीं एक बराबर होनगियां। दूजे पासे दूजी कंपनी है जिहड़ी मुंजारो बनाने वाली एली लिली दुनिया की सब तो बड़ी फार्मास्यूटिकल कंपनी है अज की डेट च। वैल्यूएशन कितनी है उन्हां दी मार्केट च 1 ट्रिलियन US डॉलर 1 ट्रिलियन US डॉलर तो उपर थले नहीं हैगी उपर ही उपर है। हुण ये कंपनियां जिस तरीके दे नाल कंट्रोल कर रही ने इस बाज़ार नू जिस तरीके दे नाल बाज़ार दे विच दवाइयां फैल रही हैगियां ने और जिस तरीके दे नाल ये डायरेक्ट कस्टमर्स आप ही इस्तेमाल करन लगे हुए ने जिस तरीके दे नाल पोलिटिकल पार्टीज़ या सैलैब्रिटीज़ इहदा जिहड़ा इहदा इस्तेमाल वध तो वध करन दे लई प्रचार कर रही ने उहदे नाल नुकसान की होएगा? उहदे नाल नुकसान आ होणगे जो हुण खबरां निकल के सामने आईयां ने। आस्ट्रेलिया दे विच जिहड़ी यूनिवर्सिटी है UNSW सिडनी इन्हां ने एक रिसर्च की है, ये कहिंदे 2020 दे विच 58,000 लोग GLP-1 मेडिकेशनस का इस्तेमाल कर रहे सी। 2020 तो बाद कोविड आया, कोविड दे विच बहुत सारे लोग घरे बैठ के मोटे होए खा के मोटे होने तो बाद दुनिया भर के इंटरनेट भी चल रहा सी उस टाइम के उत्ते बहुत सारे लोग रीलां बनाने लगे बहुत सारे लोग सोशल मीडिया के उत्ते चिपके ही रहिंदे सीगे और ऐसे दरम्यान सोशल मीडिया से एक प्रचार होना शुरू होया कि मैं तो जी जिवें वधिया वधिया एलीट सैलैब्रिटीज़ ने कहना शुरू किया कि मैं तो जी मुंजारो लै रहा सी मैं जैप पाउंड लै रहा सी मैं ओलंपिक लै रहा सी मेरा भार घट गया। तो उस तो बाद जिहड़े मोटे हुए लोग सी कोविड तो बाद उन्होंने भी फिर ये लैने शुरू किए। साल 2020 आस्ट्रेलिया के अंदर 58,000 लोगों ने GLP-1 मेडिकेशन का इस्तेमाल किया। साल 2025 की शुरुआत दे 5 लाख लोगों ने ओलंपिक मंजारो वर्गिया दवाइया का इस्तेमाल किया और अज की तरीक साल 2026 दे विच एक बहुत बड़ी पॉपुलेशन है लगभग ऑफ मतलब डेटा रला के जे डेटा नू जिहड़ा के सरकार बहुत हद तक कंट्रोल भी कर रही हैगी है जे मोटा मोटा जा मान लीए तो 1 मिलियन के आस पास एक गिनती जा चुकी है। इत्थे दे कुल आबादी का 1 मिलियन लोग जड़े ने वो इस किस्म के टीके अपने शरीर के धक् रहे हैं। वैरी डेंजरस ब्रो वैरी डेंजरस। मैं ये तो अगे भी गल लैके जाना चाहता सीगा बट मैं देख रहा कि साढ़े को टाइम हैगा। चलो मैं एक आखिरी एक इनपुट ये होर जोड़ दिना। मैं देखिया कि इन कंपनियों के किना किना की इनवैसटमेंट हैगी है। एक नाम बड़ा इंट्रस्टिंग निकल के सामने आया
ਦੁਨੀਆ 'ਚ ਜਿੰਨੀਆਂ ਵੀ ਜੀ ਐਲ ਪੀ ਵਨ ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਅਜ਼ੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ਚੈਟ ਜੀ ਪੀ ਟੀ ਹੋ ਗਈ, ਚਾਹੇ ਉਹ ਆਹ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ, ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ ਆਈ ਟੀ ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ, ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ ਓਪਨ ਏ ਆਈ ਪਲੈਟਫਾਰਮ ਕੁਛ ਵੀ ਨਹੀਂ ਸੀਗਾ ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 million ਏ ਆਈ ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ ਇਹੀ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ ਏ ਆਈ ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਦੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਅਜ਼ੰਪਿਕ ਮੰਜਾਰੋ ਵਿਕ ਰਹੀਆਂ ਨੇ। 140 crore ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਸ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ ਏ ਆਈ ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ ਐਲ ਲੀਲੀ, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ, ਔਰ ਇਹ ਗੱਲ ਨੂੰ ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ ਇਹ, ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ, ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ, ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ, ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 News ਨੇ ਜਾਂ ਮੈਂ 9 News, ਮੇਰੇ ਹੁਣ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ, ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ, ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਦੋ ਕੁ ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ, ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 August ਨੂੰ, ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 August 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ, ਅ ਰੈਕਨਿੰਗ ਫੋਰ ਬੋਇੰਗ।
ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307 ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ, ਹੋਪਫੁਲੀ ਓਜ਼ੰਪਿਕ, ਮਨਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ। ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ, ਮਨਜ਼ਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ। ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ, ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ। ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ, ਇੱਕ ਬਰੋਡਰ ਜਾਂਚ ਦਾ ਵਿਸ਼ਾ ਹੈ। ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬਰੋਡਨ ਅਪ ਕਰਨਾ। ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ। ਇਟਸ ਆਲ ਰਾਈਟ, ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ, ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ, ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ। ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ, ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ, ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ, ਚੰਗਾ ਲੱਗਿਆ, ਮਾੜਾ ਲੱਗਿਆ, ਉਹ 'ਚ ਕੰਸਟਰਕਟਿਵ ਫੀਡਬੈਕ, ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਣੀ ਹੁੰਦੀ ਹੈ। ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ, ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ 63 ਲੱਖ ਡਾਲਰ ਦਾ ਸੋਨਾ ਹੈਗਾ। ਅਸਲ ਦੇ ਵਿੱਚ 63 ਲੱਖ ਡਾਲਰ ਕਹਿ ਗਿਆ, ਉਹ 63 ਲੱਖ ਕਰੋੜ ਡਾਲਰ ਦਾ ਸੋਨਾ ਸੀਗਾ। ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ। ਸੋ ਥੈਂਕਸ ਫਾਰ ਦੈਟ ਕਰੈਕਸ਼ਨ, ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ। ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ ਇੱਕ ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ, ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ। ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ, ਮੋਦੀ ਜੀ ਨਹੀਂ ਹੈਗਾ ਮੈਂ। ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ, ਉਹ ਤੋਂ ਬਾਅਦ ਕੁਛ ਇੱਕ ਚੁਣਿੰਦਾ ਨੋਟਸ ਲਿਖ ਲਈਦੇ ਨੇ, ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ। ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ, ਇੱਥੇ ਦਿਮਾਗ ਦੇ ਵਿੱਚ, ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ, ਓਪਨ AI 'ਚੋਂ ਨਹੀਂ ਨਿਕਲਦਾ ਹੈਗਾ। ਦਿਓ ਇਜਾਜ਼ਤਾਂ ਜੀ, ਧੰਨਵਾਦ।

0: ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ।
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਟ ਕੇ ਹੋ ਜਾਣਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
0: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਤਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
6: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਜ਼ਰ ਲਿਸਨਰਸ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਮੇਰਾ ਨਾਮ ਹੈ ਰਤਨ ਨੂਰਾ, ਉਹ ਕੰਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫੇਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 22 ਅਗਸਤ 2026 ਸ਼ਨੀਵਾਰ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਯਮਨ ਦੇ ਨਾਲ ਜੁੜੀ ਹੋਈ, ਅਸਲ ਦੇ ਵਿੱਚ ਮੱਧ ਪੂਰਬ ਤੋਂ ਇਹ ਖਬਰ ਹੈ। ਯਮਨ ਤੇ ਸੋਮਾਲੀਆ ਦੇ ਤੱਟਾਂ ਦੇ ਲਾਗੋਂ ਅਲੱਗ ਅਲੱਗ ਘਟਨਾਵਾਂ ਦੇ ਵਿੱਚ ਸਮੁੰਦਰੀ ਡਾਕੂਆਂ ਨੇ 2 ਟਰੇਡ ਸ਼ਿਪਸ ਦਾ ਅਗਵਾ ਕਰਨ ਦੀ ਖਬਰ ਸਾਹਮਣੇ ਆਉਂਦੀ ਹੈ। ਇਹਨਾਂ ਸਮੁੰਦਰੀ ਜਹਾਜ਼ਾਂ ਦੇ ਉੱਤੇ ਕੁੱਲ 22 ਭਾਰਤੀ ਨਾਗਰਿਕ ਵੀ ਸਵਾਰ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੇ ਦਿਨ ਇਹ ਘਟਨਾ ਵਾਪਰੀ ਹੈ। ਦੱਸ ਦਈਏ ਕਿ ਯਮਨ ਦੇ ਟਰਾਂਸਪੋਰਟ ਮੰਤਰਾਲੇ ਦੀ ਤਰਫ ਤੋਂ ਇਹ ਖਬਰ ਸਾਂਝੀ ਕਰਦਿਆਂ ਹੋਇਆਂ ਖਬਰ ਦੀ ਵਿਸਤਾਰ ਦੇ ਵਿੱਚ ਦੱਸਿਆ ਗਿਆ ਹੈ ਕਿ 20 ਅਗਸਤ ਦੇ ਦਿਨ ਇਟੇਰੀਆ ਦੇ ਝੰਡੇ ਵਾਲੇ ਤੇਲ ਉਤਪਾਦਨ ਟੈਂਕਰ MT Cebu 1 ਨੂੰ ਅਦਨ ਦੀ ਖਾੜੀ ਦੇ ਵਿੱਚ ਯਮਨ ਦੇ ਤੱਟ ਤੋਂ ਕਰੀਬ 30 ਸਮੁੰਦਰੀ ਮੀਲ ਦੀ ਦੂਰੀ ਦੇ ਉੱਤੇ ਅਗਵਾ ਕੀਤਾ ਗਿਆ। ਇਸ ਦਰਮਿਆਨ ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੇ ਉੱਤੇ ਸਵਾਰ 20 ਦੇ ਵਿੱਚੋਂ 16 ਭਾਰਤੀ ਨਾਗਰਿਕ ਸੀ। ਸੀਰੀਆ, ਸੁਡਾਨ ਤੇ ਇਰਾਕ ਦਾ ਇੱਕ ਇੱਕ ਨਾਗਰਿਕ ਵੀ ਸ਼ਾਮਲ ਸੀ, ਜਦਕਿ ਇੱਕ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਇੱਕ ਹੋਰ ਦੂਜੀ ਘਟਨਾ ਵਾਪਰੀ ਸੀ। ਕੈਮਰੂਨ ਦੇ ਝੰਡੇ ਵਾਲੇ ਇੱਕ ਹੋਰ ਸਮੁੰਦਰੀ ਜਹਾਜ਼ ਨੂੰ 17 ਅਗਸਤ ਦੇ ਦਿਨ ਸੋਮਾਲੀਆ ਦੇ ਪੁੱਟਲੈਂਡ ਤੱਟ ਦੇ ਨੇੜਿਓਂ ਅਗਵਾ ਕੀਤਾ ਗਿਆ। ਇਸ ਸਮੁੰਦਰੀ ਜਹਾਜ਼ ਦੇ ਉੱਤੇ ਵੀ 10 ਦੇ ਕਰੀਬ ਜਿਹੜੇ ਚਾਲਕ ਸਵਾਰ ਸੀ, ਉਹਨਾਂ ਦੇ ਵਿੱਚੋਂ 6 ਭਾਰਤੀ ਦੱਸੇ ਗਏ ਨੇ। ਫਿਲਹਾਲ ਜਿਹੜੇ ਇਹਨਾਂ ਵੀਡੀਓਜ਼ ਨੂੰ ਸ਼ੁੱਕਰਵਾਰ ਦੇ ਦਿਨ ਪੋਸਟ ਕੀਤਾ ਗਿਆ, ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ FSUI ਕਿਸੇ ਹੋਰ ਅਲੱਗ ਅਗਵਾ ਦੀ ਘਟਨਾ ਦੇ ਲਈ ਜ਼ਿੰਮੇਦਾਰ ਹੈ। ਦੱਸ ਦਈਏ ਕਿ FSUI ਯਾਨੀ ਫਾਰਵਰਡ ਸੀਮੈਂਸ ਯੂਨੀਅਨ ਆਫ ਇੰਡੀਆ, ਇਹਨਾਂ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ ਇਸ ਘਟਨਾਵਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇਹ ਸਾਂਝੀਆਂ ਕੀਤੀਆਂ ਗਈਆਂ ਨੇ। ਉੱਥੇ ਦੂਜੀ ਖਬਰ ਦੀ ਸਾਂਝ ਪਾਈਏ ਤੇ ਪਾਕਿਸਤਾਨ ਤੋਂ, ਜਿੱਥੇ ਦੇ ਸੂਚਨਾ ਮੰਤਰੀ ਅਤਾਉਲਾ ਤਰਾੜ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਤੋਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ। ਐਕਸ ਦੇ ਉੱਤੇ ਪੋਸਟ ਦੇ ਵਿੱਚ ਅਤਾਉਲਾ ਤਰਾੜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ 20 ਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ। ਉਹਨਾਂ ਦੱਸਿਆ ਕਿ ਅੱਖਾਂ ਦੇ ਡਾਕਟਰ, ਦਿਲ ਦੇ ਰੋਗਾਂ ਦੇ ਮਾਹਰ ਤੇ ਹੋਰਨਾਂ ਫਿਜ਼ੀਸ਼ੀਅਨਸ ਨੇ, ਡਾਕਟਰਾਂ ਦੀ ਇੱਕ ਪੂਰੀ ਟੀਮ ਨੇ ਵਿਸਤਾਰ ਜਾਂਚ ਉਹਨਾਂ ਦੀ ਕੀਤੀ ਹੈ। ਅਤਾਉਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਇਮਰਾਨ ਖਾਨ ਦੇ ਨਾਲ ਮੌਜੂਦ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ ਖਬਰ ਵੀ ਹੈ, ਜਿੱਥੇ ਬਾਂਗਲਾਦੇਸ਼ ਵੀ ਹੁਣ ਮੁਸਲਿਮ ਨੇਟੋ ਦੇ ਰੂਪ ਦੇ ਵਿੱਚ ਜਾਣੇ ਜਾਣ ਵਾਲੇ ਮੱਕਾ ਪੈਕਟ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ 'ਚ ਦਿਖ ਰਿਹਾ। ਸਾਊਦੀ ਅਰਬ, ਪਾਕਿਸਤਾਨ ਤੇ ਟਰਕੀ ਨੇ ਇਸੇ ਮਹੀਨੇ ਦੀ ਸ਼ੁਰੂਆਤ 'ਚ ਮੱਕਾ ਦੇ ਅੰਦਰ ਇੱਕ ਸਾਂਝਾ ਰੱਖਿਆ ਸਮਝੌਤਾ ਕੀਤਾ ਸੀ। ਇਸ ਦੇ ਉੱਤੇ ਹੁਣ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਕਰੀਬੀ ਸਲਾਹਕਾਰ ਦੀ ਤਰਫ ਤੋਂ ਇਹ ਟਿੱਪਣੀ ਸਾਹਮਣੇ ਆਈ ਹੈ। ਬਾਂਗਲਾਦੇਸ਼ ਸਗਬਾਂਧ ਸੰਸਥਾ ਯਾਨੀ BSS ਦੇ ਜਿਹੜੇ ਮੁਖੀ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਬਾਂਗਲਾਦੇਸ਼ ਮੱਕਾ ਪੈਕਟ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਜਦਕਿ ਇਹ ਗੱਲ ਅਜਿਹੇ ਸਮੇਂ 'ਚ ਸਾਹਮਣੇ ਆ ਰਹੀ ਹੈ ਜਦੋਂ ਭਾਰਤ ਦੇ ਵਿੱਚ ਸ਼ੇਖ ਹਸੀਨਾ ਨੂੰ ਪਨਾਹ ਦਿੱਤੀ ਗਈ ਹੈ ਅਤੇ ਬਾਂਗਲਾਦੇਸ਼ ਦੇ ਸੰਬੰਧ ਭਾਰਤ ਦੇ ਨਾਲ ਬਿਹਤਰੀਨ ਦੌਰ ਦੇ ਵਿੱਚੋਂ ਨਹੀਂ ਗੁਜ਼ਰ ਰਹੇ। ਮੱਕਾ ਪੈਕਟ ਨੂੰ ਮੁਸਲਿਮ ਨੇਟੋ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਨੇਟੋ ਦੀ ਤਰ੍ਹਾਂ ਇਸ ਸਮਝੌਤੇ ਦੇ ਤਹਿਤ ਵੀ ਕਿਸੇ ਇੱਕ ਮੈਂਬਰ ਮੁਲਕ ਦੇ ਉੱਤੇ ਹਮਲਾ ਬਾਕੀ ਮੁਲਕਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਵੈਸੇ ਇਹ ਖਬਰਾਂ ਪਹਿਲਾਂ ਵੀ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿ ਜੇਕਰ ਬਾਂਗਲਾਦੇਸ਼ ਇਸ ਪੈਕਟ 'ਚ ਸ਼ਾਮਲ ਹੁੰਦਾ ਹੈ, ਕਿਉਂਕਿ ਭਾਰਤ ਸਾਊਦੀ ਅਰਬ ਦੇ ਨਾਲ ਤਾਂ ਕਰੀਬੀ ਸੰਬੰਧਾਂ ਦੇ ਵਿੱਚ ਹੈ ਪਰ ਪਾਕਿਸਤਾਨ ਤੇ ਤੁਰਕੀ ਦੇ ਨਾਲ ਭਾਰਤ ਦੇ ਸੰਬੰਧਾਂ ਨੂੰ ਵਧੀਆ ਨਹੀਂ ਮੰਨਿਆ ਜਾ ਸਕਦਾ ਤੇ ਬਾਂਗਲਾਦੇਸ਼ ਦੇ ਨਾਲ ਵੀ ਹਾਲੀਆ ਦਿਨਾਂ ਦੇ ਵਿੱਚ ਉਤਾਰ ਚੜਾਅ ਵਾਲੇ ਸੰਬੰਧ ਬਣੇ ਰਹੇ ਨੇ। ਉਧਰ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਅਮਰੀਕਾ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਟਿੱਪਣੀ ਦਿੱਤੀ ਹੈ। ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਮੁੱਖ ਮੰਤਰੀਆਂ ਤੇ ਹੋਰਨਾਂ ਦੂਸਰੇ ਮਾਣਮੱਤੀਆਂ ਸ਼ਖਸੀਅਤਾਂ ਨੂੰ ਵਿਦੇਸ਼ ਯਾਤਰਾ ਦੇ ਯਾਤਰਾਵਾਂ ਦਾ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਆਂਕਲਨ ਕੀਤਾ ਜਾਂਦਾ ਹੈ, ਸਮੀਖਿਆ ਕੀਤੀ ਜਾਂਦੀ ਹੈ ਤਾਂ ਕਿ ਰਾਜਨੀਤਕ ਮਨਜ਼ੂਰੀ ਦਿੱਤੀ ਜਾ ਸਕੇ। ਅਜਿਹੇ ਮਾਮਲੇ ਦੇ ਵਿੱਚ ਪ੍ਰਸਤਾਵਿਤ ਪ੍ਰੋਗਰਾਮ ਰੱਦ ਜਾਂ ਯਾਤਰਾ ਦੇ ਮਕਸਦ ਸਹੀ ਨਾ ਹੋਣ ਦੇ ਉੱਤੇ ਜਿਹੜੇ ਨੇ ਇਸ ਕਿਸਮ ਦੇ ਫੈਸਲੇ ਨਹੀਂ ਲਏ ਜਾਂਦੇ। ਇਸ ਵਿਸ਼ੇਸ਼ ਮਾਮਲੇ ਦੇ ਵਿੱਚ ਅਮਰੀਕਾ ਦੇ ਸੰਬੰਧ 'ਚ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਮਨਜ਼ੂਰੀ ਨਹੀਂ ਦਿੱਤੀ ਗਈ, ਹਾਲਾਂਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਬਰਤਾਨੀਆ ਯਾਤਰਾ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਵਿਦੇਸ਼ ਮੰਤਰਾਲੇ ਨੇ CM ਰੇਵੰਤ ਰੈਡੀ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਹੀ ਨਹੀਂ ਦਿੱਤੀ, ਜਿਸ ਕਰਕੇ ਉਹਨਾਂ ਦੀ ਯਾਤਰਾ ਕੈਂਸਲ ਕਰਨੀ ਪਈ। ਉੱਥੇ ਭਾਰਤ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਬਹੁਤ ਕੁਝ ਹੋ ਵਾਪਰਿਆ। ਸਭ ਤੋਂ ਪਹਿਲਾਂ ਤਾਂ ਰਾਜਸਥਾਨ ਤੋਂ ਖਬਰ ਸਾਂਝੀ ਕਰੀਏ, ਜਿੱਥੇ ਰਾਜਸਥਾਨ ਦੇ ਵਿੱਚ ਜਿਹੜੇ ਜੈਪੁਰ ਦੇ ਪੇਂਡੂ ਇਲਾਕੇ ਰਾਮਪੁਰਾ ਕੰਵਰਪੁਰਾ ਸਥਿਤ ਸਰਕਾਰੀ ਸਕੂਲਾਂ ਦੀ ਸਥਿਤੀ ਦੇਖਣ ਗਏ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਸਣੇ ਹੋਰਨਾਂ CJP ਦੇ ਕਾਰਕੁਨਾਂ ਅਤੇ ਨੌਜਵਾਨਾਂ ਦੇ ਨਾਲ ਮਾਰਕੁਟਾਈ ਦੀ ਘਟਨਾਵਾਂ ਸਾਹਮਣੇ ਆਈਆਂ ਨੇ। CJP ਦੀ ਮਹਿਲਾ ਕਾਰਕੁਨਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ। CJP ਦੀ ਕਾਰਕੁਨ ਸ਼ਿਵਾਂਗੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸਾਨੂੰ ਕਿਹਾ ਜਾ ਰਿਹਾ ਕਿ ਪਾਕਿਸਤਾਨ ਜਾਓ, ਸਾਨੂੰ ਅੱਤਵਾਦੀ ਨਕਸਲੀ ਕਹਿ ਕੇ ਡਰਾਇਆ ਜਾ ਰਿਹਾ। ਬਾਹਰ ਵਾਲੇ ਤੇ ਅੰਦਰ ਵਾਲੇ ਕੀ ਨੇ, ਸਾਰੇ ਇੱਕ ਦੇਸ਼ ਦੇ ਲੋਕ ਨੇ, ਸਾਰਿਆਂ ਦੇ ਨਾਲ ਰਹਿਣਾ ਚਾਹੀਦਾ। ਜੇਕਰ ਦੇਸ਼ ਨੂੰ ਸੁਧਾਰਨ ਦੇ ਲਈ ਸਾਡੇ ਨਾਲ ਮਾਰਕੁਟਾਈ ਹੋ ਰਹੀ ਹੈ ਤਾਂ ਫਿਰ ਗਲਤ ਦਿਸ਼ਾ ਦੇ ਵਿੱਚ ਕੌਣ ਜਾ ਰਿਹਾ। ਉੱਥੇ ਹੀ ਖੁਦ ਨੂੰ ਪਿੰਡ ਦਿਹਾਤੀ ਲੋਕ ਦੱਸਣ ਵਾਲੇ ਲੋਕਾਂ ਦੀ ਤਰਫ ਤੋਂ ਦੱਸਿਆ ਗਿਆ ਕਿ CJP ਦੇ ਕਾਰਕੁਨਾਂ ਨੇ ਖੁਦ ਹੀ ਆਪਣੀਆਂ ਗੱਡੀਆਂ ਤੋੜ ਲਈਆਂ। ਉਹਨਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ, ਉਹ ਆਪਣੇ ਨਾਲ 200-250 ਲੋਕ ਲੈ ਕੇ ਆਏ ਸੀ, ਅਸੀਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਕੁੱਟਿਆ। ਜੈਪੁਰ ਦੇ ਪਿੰਡ ਦੇ ਵਿੱਚ ਹੋਈ ਇਸ ਮਾਰਕੁੱਟ ਦੀ ਘਟਨਾ ਤੋਂ ਬਾਅਦ ਰਾਜਸਥਾਨ ਕਾਂਗਰਸ ਦੇ ਪ੍ਰਮੁੱਖ ਗੋਵਿੰਦ ਡੋਟਾਸਰਾ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਦਿੰਦਿਆਂ ਕਿਹਾ ਕਿ ਇਹ ਦਿਹਾਤੀ ਲੋਕ ਨਹੀਂ ਬਲਕਿ ਭਾਜਪਾ ਦੇ ਕਾਰਕੁਨ ਸੀ। ਭਾਜਪਾ ਕਾਰਕੁਨਾਂ ਨੇ ਜਨਹਿਤ ਦੇ ਨਾਲ ਜੁੜੇ ਹੋਏ ਹਰ ਇੱਕ ਪ੍ਰੋਗਰਾਮ ਦਾ ਵਿਰੋਧ ਕੀਤਾ, ਉਹ ਸਿਰਫ ਉੱਪਰੋਂ ਮਿਲੇ ਹੋਏ ਹੁਕਮਾਂ ਦਾ ਪਾਲਣ ਕਰਦੇ ਨੇ। ਕਾਂਗਰਸ ਇਸ ਸਰਕਾਰ ਦੇ ਤੋਂ ਪਰੇਸ਼ਾਨ ਹਰ ਇੱਕ ਵਿਅਕਤੀ ਦੇ ਨਾਲ ਖੜੀ ਹੈ। ਦੱਸ ਦਈਏ ਕਿ ਇਸ ਮਾਰਕੁੱਟ ਦੀ ਘਟਨਾ ਦੇ ਉੱਤੇ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀ ਐਕਸ ਦੇ ਉੱਤੇ ਪੋਸਟ ਕਰਕੇ ਦੋਸ਼ ਮੜਿਆ ਕਿ ਅਜਿਹਾ ਲੱਗਦਾ ਹੈ ਕਿ ਜਦੋਂ ਗੁੰਡੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਵਾਲੇ CJP ਦੇ ਵਾਲੰਟੀਅਰਸ ਦੇ ਉੱਤੇ ਹਮਲਾ ਕਰਦੇ ਨੇ ਤਾਂ ਰਾਜਸਥਾਨ ਪੁਲਿਸ ਬਸ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ। ਉਹਨਾਂ ਨੂੰ ਮੱਝਾਂ ਦੇ ਬਾੜਿਆਂ ਦੇ ਵਿੱਚ ਚੱਲ ਰਹੇ ਸਕੂਲਾਂ ਤੋਂ ਕੋਈ ਦਿੱਕਤ ਨਹੀਂ ਹੈ, ਪਰ CJP ਦੇ ਵਾਲੰਟੀਅਰਸ ਦੇ ਦੁਆਰਾ ਉਹਨਾਂ ਸਕੂਲਾਂ ਦੇ ਵਿੱਚ ਜਾਏ ਜਾਣ ਤੋਂ ਉਹਨਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਆਸ਼ੂਤੋਸ਼ ਰਾਂਕਾ ਨੇ ਵੀ ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਐਕਸ ਦੇ ਉੱਤੇ ਪੋਸਟ ਕਰਕੇ ਇਹਨਾਂ ਪਿੰਡ ਵਾਲਿਆਂ ਨੂੰ ਦੋਸ਼ ਨਾ ਦੇਣ ਦੀ ਅਪੀਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਮੀਡੀਆ ਤੋਂ ਅਪੀਲ ਹੈ ਕਿ ਅੱਜ ਦੀ ਹੋਈ ਘਟਨਾ ਦੇ ਲਈ, ਅਸਲ ਦੇ ਵਿੱਚ ਇਹ ਕੱਲ੍ਹ ਦੇ ਦਿਨ ਦੀ ਘਟਨਾ ਹੈ ਜਿਸ ਦੇ ਬਾਰੇ ਉਹਨਾਂ ਨੇ ਕੱਲ੍ਹ ਦੇ ਦਿਨ ਹੀ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ ਕਿ ਇਸ ਘਟਨਾ ਦੇ ਲਈ ਪਿੰਡ ਵਾਲਿਆਂ ਨੂੰ ਦੋਸ਼ ਨਾ ਦਿੱਤਾ ਜਾਵੇ। ਹਿੰਸਾ ਭੜਕਾਉਣ ਦੇ ਲਈ ਬਾਹਰੋਂ ਲੋਕਾਂ ਨੂੰ ਭੇਜਿਆ ਗਿਆ ਸੀ। ਦਿਹਾਤੀ ਲੋਕਾਂ ਨੇ ਤਾਂ ਸਾਨੂੰ ਸਕੂਲ ਦਾ ਨਿਰੀਖਣ ਕਰਨ ਦੇ ਲਈ ਅਪੀਲ ਕੀਤੀ ਸੀ, ਬਲਕਿ ਮੈਨੂੰ ਦੱਸਿਆ ਗਿਆ ਸੀ ਕਿ ਭਾਜਪਾ ਦੇ ਜਿਹੜੇ ਮਿਊਂਸੀਪਲ ਕੌਂਸਲਰ ਨੇ ਉਹ ਕੁਝ ਗੁੰਡਿਆਂ ਨੂੰ ਪੈਸੇ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਵੈਸੇ ਸਿਰਫ ਇੰਨਾ ਹੀ ਨਹੀਂ ਬਲਕਿ ਕੱਲ੍ਹ ਦਾ ਦਿਨ ਕਾਫ਼ੀ ਹੰਗਾਮੇ ਭਰਪੂਰ ਰਿਹਾ। ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਸੰਸਦ ਮਾਰਗ ਦੇ ਉੱਤੇ ਪੈਂਦੇ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚ ਕੀਤੀ ਗਈ। ਰਾਹੁਲ ਗਾਂਧੀ ਆਪਣੇ ਨਾਲ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਜ਼ਖਮੀ ਹੋਏ ਵਿਦਿਆਰਥੀ ਸਾਹਿਲ ਲੋਚਵ ਨੂੰ ਵੀ ਲੈ ਕੇ ਗਏ। ਦੋਸ਼ ਇਹ ਸੀ ਕਿ ਸਾਹਿਲ ਦੇ ਉੱਤੇ 20 ਜੁਲਾਈ ਨੂੰ ਪੈਲੇਟ ਗਨ ਦੇ ਨਾਲ इस्तेमाल करके उन्होंने जख्मी किया गया सी। राहुल गांधी की मांग यह सी कि साहिल लोचव की तरफ तो दित्तियां गईयां लिखती अर्जियां नूं पुलिस ने शिकायत के आधार के उत्ते दर्ज ही नहीं किया। इन्हां दे आधार के उत्ते FIR दर्ज होनी चाहीदी सी। इसे मांग नूं लैके उह पुलिस अधिकारियों के नाल गल कर रहे सी। राहुल गांधी के नाल कांग्रेस की संसद मैंबर कुमारी शैलजा भी मौजूद सी। राहुल गांधी लगातार इस गल के उत्ते जोर दिंदे रहे कि उन्हां दी शिकायत के उत्ते पुलिस मामला दर्ज करे। फिलहाल उह साहिल लोचव ते पार्टी की संसद मैंबर कुमारी शैलजा के नाल DPC दफ्तर दे विच कल दे दिन मौजूद सी। उस तो बाद दियां खबरां ज्यादा सामने नहीं आईयां, पर इन्ना जरूर पता चलिया कि इस मसले नूं लैके कांग्रेस दी ही संसद मैंबर प्रियंका गांधी ने पार्लीमेंट स्ट्रीट थाने पहुंच कीती। राहुल गांधी दे नाल जिथे साहिल लोचव ते कुमारी शैलजा सी उत्थे ही प्रियंका गांधी वाड्रा भी आ पहुंचे। कांग्रेस दे सकत्तर ते जिहड़े मीडिया दे इंचार्ज ने जयराम रमेश, उन्होंने कहा कि राहुल गांधी हुण धरने ते बैठ गए ने। अमित शाह ने देश दे बच्चियां नूं पैलेट गन दे नाल जख्मी किया। साहिल नूं भी पैलेट गन लगन दे नाल अख दी गंभीर सट बजी सी। साहिल ते उन्हां दी मां लगातार पुलिस दे कोल जाके FIR दी मंग कर रहे ने, जिस नूं पुलिस नजरअंदाज़ कर रही है। ते इसे करके हुण विरोधी धिर दे नेता राहुल गांधी उन्हां दी मां दे नाल रल के पुलिस अधिकारियों नूं मिलन गए ने ते मंग रखन गए सी, जिथे उन्हां दी गल नूं नहीं मन्निया जा रहा। उथे भारत तो बाद हुण आस्ट्रेलिया दियां वी खबरां दी सांझ पई है, जिथे आस्ट्रेलिया दे विच फैडरल पुलिस दी तरफ तो हुण रूसी आस्ट्रेलियन व्यक्ति जिसकी उम्र 27 साल दसी गई है उसनू गिरफ्तार करन तो बाद दो शायद कढ ले गए ने। कहा जा रहा है कि आस्ट्रेलिया दे विच विदेशी दखल अंदाजी दे उसदे उत्ते दो शायद किते गए ने, पर इन्वेस्टिगेटर ने शुरुआती तौर दे उत्ते पाया है कि रूस तो मिलिट्री स्टाइल दी ट्रेनिंग लैके यह व्यक्ति आस्ट्रेलिया आया सी, और इसदे कोल कुछ एक ऐसियां जानकारियां भी ने जिहड़ियां आस्ट्रेलिया तो यह रूस नूं भिजवा रहा सी। इलैक्ट्रॉनिक डिवाइसिज इसदे पासों फड़े गए ने, बरामद किए गए ने, जिन्हां नूं फोरेंसिक एग्जामीनेशन दे लई भेज दिता गया। आस्ट्रेलियन फैडरल पुलिस ने इस व्यक्ति दे बारे बधेरे जानकारी सांझी नहीं कीती है, नाम टिकाणा की है, पर हां इन्ना जरूर दस्या गया कि ब्रिस्बेन दे पछमी सबब समनर दे विचों इस नूं गिरफ्तार किया गया है। AFP यानी आस्ट्रेलियन फैडरल पुलिस ने यह भी दस्या है कि यह विक्टोरिया दा रहण वाला व्यक्ति सी। हालांकि अदालत दे विच जिहड़े दस्तावेज दिते गए ने, अदारे ABC दी खबर दे मुताबिक उस व्यक्ति दा नाम वाल्दमीर टेस्लोव अदालती दस्तावेजां दे विच दर्ज करवाया गया। बहरहाल कल दे दिन ब्रिस्बेन मैजिस्ट्रेट कोर्ट दे विच इस दी कारवाई नूं टाल दिता गया सी, अगे पा दिता गया सी, यानी कि हाले यह मामले दी सुनवाई लंबी चलेगी। आउंदी 2 अक्तूबर तक इस व्यक्ति नूं एक बार फिर तो अदालत दे विच पेश करन दे हुकम दिते गए ने। उधर लंघी कल एक बार फिर तो सिडनी दे विच ओही हादसा हुंदिया टल गया। आखिर कदों तक यह हादसे हवाई जहाजां दे नाल जुड़े इसे किस्म दे नाल हुंदे रहणगे ते किसे वड्डे हादसे की उड़ीक की जा रही है। दस दईए कि जहाजां दे आपस दे विच टकरां दीआं घटनावां दे दरमियान एक अलग तो पड़ताल भी की जा रही है। वह पड़ताल के नतीजे जदों सामने आणगे सो आणगे, पर फिलहाल आस्ट्रेलियन ट्रांसपोर्ट सेफ्टी ब्यूरो यानी ATSB की तरफ तो कल दी सवेरे एक खुलासा किया गया सी कि एक चौथी घटना भी सिडनी हवाई अड्डे दे उत्ते ऐसे महीने दे दरमियान वापरी है, जदों क्वांटस की फ्लाइट एक होर जहाज दे नाल टकरांदिया बस रह गई और कोई मंदभागा हादसा इस वक्त हो सकता सी। ATSB ने अपनी शुरुआती पड़ताल दे विच यह पाया है कि बोइंग 737 जिहड़ा जहाज सी वह जिस थां तो जिस रनवे तो गुजरन वाला सी, दूसरे पास्यों गोल्ड कोस्ट तो आई एक एयरबस 321 दा जिहड़ा फ्लाइट सी वह आपस दे विच टकराई जाना सी। हालांकि इस दरमियान यह जिहड़ा जहाज बोइंग 737 सी यह मेलबर्न दे लई उड़ान भर रहा सी। मेलबर्न नूं यात्री जिहड़े सीगे इस दे विच उस वक्त सवार सी और दोहे जहाज जिहड़े भरे हुए दसे गए सी। प्रॉब्लम बार बार उही सामने आ रही है कि सिडनी हवाई अड्डे दे उत्ते एयर ट्रैफिक कंट्रोलरस दी समस्यावां और घाटा जिहड़ियां ने देखण नूं मिल रहियां ने। इस वक्त एयर ट्रैफिक कंट्रोल दे विच काबल ते इनफ यानी कि जिहड़ा काफ़ी स्टाफ होना चाहिए जिन्ना होना चाहिए उन्ना मौजूद नहीं है। ऐसे दरमियान जिहड़ा एक वक्रे मामले दियां इस तों पहलां जिहड़े 3 केस होए ने उन्हां दियां पड़तालां ट्रांसपोर्ट मिनिस्टर कैथरीन किंग दी दे निर्देशां दे उत्ते एयर सर्विसिज आस्ट्रेलिया दी तरफ तों कीतियां जा रहियां ने। आखिरी खबर की सांझ पाईए ते अज दे दिन इस वीकेंड दे दरमियान जिहड़ा श्रद्धांजलियां दा तांता लिली हुप्पड़ नूं देण दे लई लग्गिया रहेगा। दस दईए कि कल शाम वेले तक प्रीमियर क्रिस मिंस ने भी ਲਿਲੀ ਹੂਪਰ ਦੇ ਦੇਹਾਂਤ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ। ਚੇਤੇ ਕਰਵਾ ਦਿੰਦੇ ਹਾਂ ਕਿ ਨਟਾਈ ਨੈਸ਼ਨਲ ਪਾਰਕ ਦੇ ਵਿੱਚ 18 ਸਾਲ ਦੀ ਜਿਹੜੀ ਬੁਸ਼ ਵਾਕਰ ਸੀ ਲਿਲੀ ਹੂਪਰ, ਉਸ ਦੀ ਮ੍ਰਿਤਕ ਦੇ ਆਖਿਰਕਾਰ 8 ਦਿਨਾਂ ਦੀ ਖੋਜ ਪੜਤਾਲ ਤੋਂ ਬਾਅਦ ਬਰਾਮਦ ਹੋਈ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਲਿਲੀ ਹੂਪਰ ਦੇ ਪਰਿਵਾਰ ਤੱਕ ਜਿਹੜੇ ਸੋਗ ਸੁਨੇਹੇ ਪਹੁੰਚ ਰਹੇ ਨੇ। ਵੀਰਵਾਰ ਦੇ ਦਿਨ ਪਾਰਲੀਮੈਂਟ ਦੇ ਵਿੱਚ ਵੀ ਕ੍ਰਿਸਮਿਨਸ ਨੇ ਬਜਟ ਐਸਟੀਮੇਟ ਕਮੇਟੀ ਦੇ ਭਾਸ਼ਣ ਨੂੰ ਵਿਚਕਾਰ ਰੋਕ ਕੇ 8 ਦਿਨ ਤੋਂ ਗਾਇਬ ਚੱਲ ਰਹੀ ਇਸ ਲੜਕੀ ਦੇ ਬਾਰੇ ਜਾਣਕਾਰੀ ਦਿੱਤੀ ਸੀ। ਔਰ ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਸਾਨੂੰ ਇਸ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਨਾ ਪੈ ਰਿਹਾ ਹੈ। ਪਰ ਹੁਣ NSW ਦੇ ਪੁਲਿਸ ਕਮਿਸ਼ਨਰ ਮੈਲੈਨੀਆ ਨੇ ਕਿਹਾ ਕਿ ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਜਾਨ ਲਗਾ ਦਿੱਤੀ ਸੀ। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਤਾਕਤਾਂ ਸੀਗੀਆਂ ਐਮਰਜੈਂਸੀ ਸਰਵਿਸਿਜ਼ ਉਹਨਾਂ ਦੀ ਤਰਫ ਤੋਂ ਭਾਲ ਕੀਤੀ ਗਈ ਸੀ। ਲਿਲੀ ਹੂਪਰ ਕੈਮਡਨ ਹਾਈ ਸਕੂਲ ਦੇ ਵਿੱਚ ਪੜ੍ਹਾਈ ਵੀ ਕਰ ਰਹੀ ਸੀ। ਇਸ ਵਕਤ ਉਸ ਦੇ ਸਕੂਲ ਦੇ ਬਾਹਰ ਵੀ ਜਿਹੜੇ ਸ਼ਨੀਵਾਰ ਦਾ ਦਿਨ ਹੋਣ ਦੇ ਬਾਵਜੂਦ ਸਵੇਰ ਤੋਂ ਹੀ ਫੁੱਲ ਜਿਹੜੇ ਨੇ ਰੱਖੇ ਜਾ ਰਹੇ ਨੇ ਅਤੇ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ। ਧੰਨਵਾਦ।
6: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।

0: ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਿਡ ਬਾਈ ਰਾਕੇਸ਼ ਧਵਨ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी रेडियो
3: एंटरटेनमेंट प्रेजेंट्स बोल पावे ना बोल
4: प्यार नु सुनन ली कन्ना दी नी दिल दी लोड़ हुंदी
3: कुछ गल्लां कहनियां नहीं पैंदियां बस महसूस करनियां पैंदियां नी
4: एहो गल्लां ते मैं हुणे अपनी जुबान वट के हो जाना
3: इस बार गल सिर्फ बोलन दी नहीं दिल दी सुनन दी है
5: जिंदगी किवें कटांगी मैं नहीं रह सकती ओदे बिना मैनू ओह चाहिदा
3: रिलीजिंग वर्ल्ड वाइड 4 September रिटन एंड डायरेक्टेड बाय राकेश धवन लव इमोशंस अदर रिलेशनशिप्स दी कहानी बोल पावे ना बोल
6: सुनो जी गड्डी अक्षरा ज्वेलर्स वल ले लो
7: ओ जो हुकम मेरी सरकार
6: ओ आ किधर हैरी स्पार्क वल जाना तुसी आ किथे जा रहे हो
7: अक्षरा ज्वेलर्स दी दूजी लोकेशन
6: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलनगे
7: आहो जी आहो
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
8: रेडियो हाँ जी 1674 AM तो ताड़ा सारे का स्वागत है जी मैं गौतम कपिल और प्रोग्राम एक देश पंजाब की गल की चलो के हुए हैं हाजर कहिंदे ने कि संगरूर की धरती पंजाब दे विच मुख्यमंत्री तय कर दी है वह थां हैगी है जिथों मुख्यमंत्री आते हैं पर एक ऐसा शख्स भी आता है जिन्हें एको ही मुख्यमंत्री नूं दो बार मात दी एक ऐसा शख्स भी आता है जिदी लंबे चिर तक पंजाब दा एक मुख्यमंत्री वरेगंढ दे मौके तक शामिल नहीं होया एक ऐसा मुख्यमंत्री या एक ऐसा सियासी चेहरा हुंदा है जिन्हों कईयां ने जानदिया होया भी अणजाणिया कर दिता एक ऐसा शख्स आंदा है जिहदे नां दे उत्ते पंजाब समझौता हुंदा है और यही समझौता उसकी मौत का कारण भी बन जाता है गल अज हरचंद सिंह लौंगोवाल होरां दी करनी है क्यों करनी है उसकी वजह भी तुहानू दसणगे प्रीतम सिंह रूपाल साढ़े नाल इस वक्त फोन लाइन के उत्ते मौजूद है ने भाई सत श्री अकाल जी जी आयां नू
9: सत श्री अकाल गौतम जी मेरे वालों सारे साढ़े स्रोतियां नू भी सत श्री अकाल हाँ जी
8: जी अज हरचंद सिंह रौंगोवाल होरां दी गल करनी हैगी और मेरे ख्याल दे नाल नाल एक अकाली सियासत दी भी गल हो जाएगी राजीव लौंगोवाल समझौते दी भी गल हो जाएगी ते नाल नाल पंजाब दी उस वेले दी जिहड़ी समाजिक हालात सी और सियासी हालात किस किस्म दे सीगे उहदे ते भी गल होई जाणी है और ए जिहदे ते गल कई वार बहुते ज़्यादा पंजाब दे मीडियादारे खामोश रह जांदे ने कि हरचंद सिंह लौंगोवाल दी मौत दा कारण जो सीगा उहदे ते बड़े लंबे चिर तक चुप्पी भी साधी रही है उहदे ते भी गल मैं कहना अज करदे बंदे हैगे ते अज 20 August नूं जदों इह प्रोग्राम लाइव पेश कर रहे अज दे दिन उहनां दी एक किस्म दे नाल अज दा ही दिन सीगा जिद्दन कतल होया सी भाजी उत्थे तक पहुंचण तों पहलां मेरे ख्याल दे नाल सारी एक जे भूमिका जे बनदी है
9: नहीं वो तुहाडी गल बिलकुल सही है जिहड़ी तुसीं गल शुरू च गौतम जी कीती कि संत हरचंद सिंह लौंगोवाल दा जिहड़ा हैगा एक इदां दी शख्सियत इदां दी परसनैलिटी ते फिर जो भी अकाली मोर्चे लगे उदो बाद ऑपरेशन ब्लू स्टार होया फिर समझौता होया और ते जिहड़ी इक जे किसी वड्डे आगू दी जान गई इस सब तह दे विच ते तां ओ संत हरचंद सिंह लौंगोवाल ही सी आपां जो आपां देखदे हां क्योंकि जिहड़ा ऑपरेशन ब्लू स्टार है उहदे च जिहड़ियां दो तीन गल्लां बड़ियां इंपोर्टेंट सी ऑपरेशन ब्लू स्टार दे विच फौज दा चढ़ के आउणा ते फिर दरबार साहब दे अंदर श्रद्धालुओं दे नाल उस वेले पंथ नूं लीड कर रहे सी जां एक मोर्चे नूं लीड कर रहे सी संत जरनैल सिंह पिंडवा उन्हां दे नाल भाई अमरीक सिंह ते सुवेक सिंह जनसुवेक सिंह दा उत्थे मारा जाणा ते सो ये जिहड़ियां इक इदां दीआं घटनावां दी इक लड़ी चली जिहड़ी बहुत अगे तक जिहड़ी उह फिर चलदी रही विच दी भावें उह सारे दे बावजूद सुरजीत सिंह बरनाले दी अगवाई च अकालियां दी सरकार भी बनी ते पर उह गल आ के जदों इह सारी बेंत सिंह दे जिहड़े कतल तक जिहड़ी उह गल जिहड़ी इह लड़ी जिहड़ी उह चलदी है ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲੋ ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਿਹੜਾ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੰਤ ਸ਼ਾਂਤੀ ਦੇ ਪੁੰਜ ਹੋਰ ਏਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਏਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨੀ ਸੀ ਜਾਂ ਇਹ ਜ਼ਰੂਰਤ ਨੀ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ। ਇਹਦੇ ਬਾਵਜੂਦ ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਉਹ ਖਤਮ ਹੋ ਜੇ ਸਾਰੀ ਤੇ, ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਦੀ ਜਿਹੜੀ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ ਇੱਕ ਆਮ ਪਰਿਵਾਰ ਚੋਂ, ਕਿਸਾਨੀ ਦੇ ਪਰਿਵਾਰ ਚੋਂ ਆਏ ਸੀ, ਥੋੜੇ ਜ਼ਮੀਨ ਵਾਲੇ ਪਰਿਵਾਰ ਚੋਂ ਆਏ ਸੀ ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਵੀ ਸੰਗਰੂਰ ਜ਼ਿਲ੍ਹੇ 'ਚ ਹੀ ਹੈਗਾ ਦੜਿਆਣੀ, ਤੇ ਉੱਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਫਿਰ ਕਿਉਂਕਿ ਪਿੰਡ ਉਹਨਾਂ ਦਾ ਗਲਿਆ ਨੀ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਬਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ, ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜੋ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ ਉਹ ਤੇ ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਤੇ ਜਿਹੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਸ ਤੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ, ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਹੇਦਾਰ ਟੌੜਾ ਤੇ ਜਹੇਦਾਰ ਲੌਂਗੋਵਾਲ ਜਾਂ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ, ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਆ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ, ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਹੈ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਤੇ ਅਰਜਨ ਸਿੰਘ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ, ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ, ਬਲੂਸ਼ਾਹ ਹੁੰਦਾ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ, ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ, ਉਦੋਂ ਬਾਅਦ ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ, ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ, ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ, ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਹੇਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ, ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲਿਆ ਗਿਆ, ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ, ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ, ਅਕਾਲੀ ਕਾਨਫਰੰਸ ਨੂੰ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਨਵੀਂ ਸਿਆਸਤ ਚੱਲਦੀ ਆ, ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਹਨਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰਨਾਂ ਜਿਹਨਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ, ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ, ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ, ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਆ ਉਹ ਘਟਾ ਕੇ ਸਜਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਹੱਤਿਆਵਾਂ ਇਹ ਨਹੀਂ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਈਆਂ ਜਾਂ ਇਮੋਸ਼ਨ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ, ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਆ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ, ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ, ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ, ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ, ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ, ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੌਰ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ, ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੀ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂਸ਼ ਆਪਰੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆਇਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ, ਇਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਦੇ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਸਾਡੀ ਪੋਲਿਟਿਕਸ ਹੈ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰਨ ਨੇ, ਇਹ ਪੋਲੀਟੀਕਲ ਮਾਡਰਨ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ ਜਦੋਂ ਤੁਸੀਂ ਕਿਹਾ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਹੈ ਉਹ ਇੱਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਇੱਕ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰਦਾ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਆ ਇਹ ਸਮਝਣ

ਕਹਿੰਦਿਆਂ ਕਹਿੰਦੇ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ। ਤੇ ਪਰ ਇਹ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਨੀ, ਜਿਹੜੇ ਸੀਗੇ ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਆ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋਏ ਨੇ, ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫਿਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਉਹ, ਹਨ ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ, ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ, ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ। ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ ਕਿ ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਹੈ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ। ਜਿਹੜੀ ਉਹ ਜੱਜਮੈਂਟ ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜਨ ਆਈ ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ, ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨਹੀਂ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ, ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਇੱਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਣ

0: ਆਮ ਸਿਆਣੇ ਆ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ ਚੁੱਪ ਕਰਨ ਵਾਲੀ ਗੱਲ ਵੱਲ ਵੀ ਮੂੰਹ ਹੀ ਨੀ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਹੈ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣਗੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ, ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਨੀ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ। ਅਰਜਨ ਸਿੰਘ ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ ਵੈਸੇ ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕੋਰਡ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹ ਤਾਂ ਡਾਕੂਮੈਂਟ ਹੈ ਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇਦਾਂ ਦੇ ਆਪਣੇ ਹਿਸਟਰੀ ਹੈ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਪ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ, ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ। ਇਹ ਇੱਦਾਂ ਨੀ, ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ, ਠੀਕ ਉਹ ਚ ਕਾਫੀ ਕੁਛ ਹੈ ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ ਜਾਂ ਏਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ, ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ, ਉੱਥੇ ਚਲੇ ਜਾਂਦੇ ਆ, ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ। ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ, ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ,
1: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਓ 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ ਅਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪਾਉਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਹੈ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ ਵੱਡਾ ਕੱਦਾਵਰ ਨੇਤਾ ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ ਉਹ ਕਹਿੰਦੇ ਕਿ ਟੌੜਾ ਬਾਦਲ ਤਲਵੰਡੀ ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ ਉਦੋਂ ਇੱਕ ਸਿਆਸਤ ਚਮਕਾਉਣ ਦਾ ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ ਜਿਵੇਂ ਬਾਦਲ ਤਲਵੰਡੀ ਇਹ ਸਾਰੇ ਵੱਡੇ ਹੋਰ ਬਣ ਕੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ ਇੱਦਾਂ ਕਿ ਉਹ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਵਾਰ ਵਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ
0: ਨਹੀਂ ਚਲੋ ਇਹਨੂੰ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਹੈ ਕਿ ਜਿਹੜਾ ਇੱਕ ਇਹ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ ਹੈ ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ ਇੱਦਾਂ ਦੇ ਲੀਡਰ ਸੀ ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ ਆਗੂ ਦੀ ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਅਸ਼ਾਂਤੀ ਵਾਲੇ ਪਾਸੇ ਤੁਰੋ ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਇਹ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ ਤੇ ਠੀਕ ਹੈ ਉਦੋਂ ਵੱਡੇ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ ਫਿਰ ਉਹ ਲੱਗਦਾ ਹੁੰਦਾ ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ ਹਲੀਮੀ ਵਾਲਾ ਸੁਭਾਅ ਸੀਗਾ ਇਹ ਇਸ ਕਰਕੇ ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ ਡੇਰ ਹੀ ਨਹੀਂ ਕਰ ਸਕਦਾ ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ ਉਹ ਤਾਂ ਜਾ ਕੇ ਘਰੇ ਬਹਿ ਗਏ ਸੀ ਠੀਕ ਹੈ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੋਂ ਪਿਛੋਕੜ ਦੇਖੋ ਤੇ ਪਹਿਲਾਂ ਤਾਂ ਪ੍ਰਧਾਨ ਜੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੋੜ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ ਉਹਨਾਂ ਦੇ ਸੁਭਾਅ ਕਰਕੇ ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ ਮੰਨ ਲੈਂਦੇ ਸਾਰੇ ਗਰੁੱਪ ਸਾਰੇ ਧੜੇ ਤੇ ਪਰ ਜਿਹੜਾ ਹੈਗਾ ਇਹ ਘੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਲੌਂਗੋਵਾਲ ਗਰੁੱਪ ਨੂੰ ਵੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ, ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਫਿਰ ਅਲੱਗ ਅਲੱਗ ਹੋ ਗਏ ਸੀਗੇ, ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ, ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ, ਤੇ ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ, ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜ਼ੋਰ ਫੜ ਗਈ ਸੀ, ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨਾਂ ਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੇਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ, ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਵਾਲ ਉਹ ਆਪਣੀ ਧਰਨਾ ਪਿਆ।
1: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
0: ਹਾਂਜੀ, ਸ਼ੁਕਰੀਆ।
1: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ, ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ, ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6474 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 mein dosto samay ho chuka. Gal baat apna Harminder Dhillon ji de naal kariye. Apne vatavaran de bare, is kudrat de bare kuch jaaniye. ਕੀ ਆਪਾਂ ਕਰ ਸਕਦੇ ਹਾਂ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ। ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਇਹ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ। ਉਹ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ ਬਾਈ। ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
4: ਬਾਈ ਜੀ ਸਤਿ ਸ਼੍ਰੀ ਅਕਾਲ, ਅਤੇ ਤੁਹਾਡੇ ਸੁਣਨ ਵਾਲਿਆਂ ਨੂੰ, ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ
3: ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ, ਕਿਵੇਂ ਦੇ ਹਾਲਾਤ ਨੇ, ਕਿਵੇਂ ਦਾ ਮੌਸਮ?
4: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ। ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਤੇ ਇਸ ਹਫ਼ਤੇ ਕਾਫੀ ਠੰਡ ਹੋਈ ਹੋਈ ਆ, ਆਲਮੋਸਟ ਡੇਲੀ ਮੀਂਹ ਪੈ ਜਾਂਦਾ। ਤੇ ਇਹ ਜਿਵੇਂ ਪੰਜਾਬ ਚ ਮੈਂ ਕੱਲ ਗੱਲ ਕਰ ਰਿਹਾ ਸੀ ਕਿਸੇ ਨੇ, ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ, ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ, ਤੇ ਇਵੇਂ ਸਾਡੇ ਇੱਥੇ ਚੱਲ ਰਿਹਾ। ਤੇ ਇਸ ਵਾਰੀ ਓਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਤੇ ਹੁਣ ਜਦੋਂ ਆਈ ਵੀ ਆ ਤੇ ਉਹ ਮਤਲਬ ਹੋਰ ਗਰਸ ਉਂਗੜ ਗਈ। ਤੇ ਈਵਨ ਲੋਕਾਂ ਨੇ ਜਿਹੜੀ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ, ਭਿੰਡੀਆਂ, ਉਹਨਾਂ ਨੂੰ ਗਰਮੀ ਚਾਹੀਦੀ ਆ, ਉਹ ਬਿਲਕੁਲ ਨਹੀਂ ਹੋ ਰਹੀਆਂ।
3: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਕਿ ਖੇਤੀਬਾੜੀ ਨੂੰ ਲੈ ਕੇ, ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ। ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ, ਉਹੀ ਫਿਰ ਗਾਂ ਚੱਲਣ ਵਾਲੀ ਆ। ਨਹੀਂ ਤੇ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਤੇ ਕਦੀ ਗਰਮੀ।
4: ਹਾਂਜੀ ਬਿਲਕੁਲ, ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਆ ਉਹ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ। ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ, ਕੇਲ ਹੋ ਗਈ, ਥੋੜੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ, ਸੋ ਉਹ ਬੜਾ ਲਿਮਿਟਡ ਹੈ। ਅਤੇ ਸਾਨੂੰ ਸੂਰਜ ਤਾਂ ਚਾਹੀਦਾ ਚਾਹੀਦਾ, ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ। ਜੇ ਸਾਡੇ ਮੌਸਮਾਂ ਦੀ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ, ਪੂਰੀ ਫੂਡ ਚੇਨ ਹੈ, ਉਹ 'ਚ ਤਾਂ ਗੜਬੜ ਹੋ ਜਾਏਗੀ ਨਾ।
3: ਜੀ ਬਿਲਕੁਲ, ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ। ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ, ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ। ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ, ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਆ ਅਤੇ ਇਹਦਾ ਵਾਤਾਵਰਣ ਦੇ ਉੱਤੇ ਅਸਰ ਕੀ ਆ। ਅੱਜ ਦੀ ਜਿਹੜੀ ਗੱਲਬਾਤ ਹੈ, ਜਿੱਦਾਂ ਤੁਸੀਂ ਦੱਸ ਰਹੇ ਸੀ, ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ, ਹੈ ਕੀ ਆ ਥ੍ਰਿਫਟਿੰਗ?
4: ਹਾਂਜੀ ਬਿਲਕੁਲ, ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ, ਤੇ ਖਾਸ ਕਰਕੇ ਜਿੱਥੇ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ। ਥ੍ਰਿਫਟਿੰਗ ਉਹ ਕਹਿੰਦੇ ਨੇ ਬਈ, ਥ੍ਰਿਫਟ ਦਾ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ, ਹਨਾ, ਮਤਲਬ ਐਕਚੁਅਲ ਮੀਨਿੰਗ ਤੇ ਆ। ਤੇ ਪਰ ਉਹ ਅਸਲ 'ਚ ਜੁੜਿਆ ਹੋਇਆ ਥ੍ਰਿਫਟਿੰਗ ਵਰਡ, ਅੱਜ ਕੱਲ੍ਹ ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ, ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ, ਉਹ ਖਰੀਦਦੇ ਨੇ। ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ, ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ, ਜਿਹੜਾ ਕੱਪੜਿਆਂ ਦਾ ਜਿਹੜਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ, ਉਹ ਥ੍ਰਿਫਟਿੰਗ ਦਾ ਹੈਗਾ। ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਜਿਵੇਂ ਲੂਲੂ ਲੈਮਨ ਹੈ, ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਕਿ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ, ਥੋੜੇ ਬਹੁਤ ਪਾਏ ਨੇ, ਉਹਨਾਂ ਨੂੰ ਉਹ ਵੇਚਦੇ ਆ। ਸੋ ਬਾਈ ਜੀ, ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ, ਤੇ ਉਹਨਾਂ ਤੇ ਪਾਣੀ ਬੜਾ ਲੱਗਦਾ, ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆਂ ਦੇ ਕਾਰਬਨ ਮਿਸ਼ਨ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ, ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ। ਸੋ ਇਸ ਲਈ ਇਹ ਬਹੁਤ ਵੱਡਾ, ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ। ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ। ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜੇ ਬਹੁਤੇ ਉਹ ਲੈ ਆ, ਤਾਂ ਉਹ ਬੰਦਾ ਉਹ ਨਾ ਉਹ ਕੱਚਾ ਜਿਹਾ ਮਹਿਸੂਸ ਕਰਦਾ, ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ, ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ, ਔਰ ਇਹ ਬਿਲਕੁਲ ਨੀ। ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ ਚ ਥ੍ਰਿਫਟ ਸਟੋਰ ਹੈ ਤੇ ਹਰੇਕ ਥਾਂ ਤੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ, ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ। ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ, ਉੱਥੇ ਕੱਪੜੇ ਵੇਖ ਕੇ ਜ਼ਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾਪ ਆਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ ਨੈਚੁਰਲੀ, ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ, ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਕ ਹੈ ਵੀ ਉਹ ਪਾਏ ਹੋਏ ਨੇ ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ, ਉਹ ਪਤਾ ਨੀ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈਡ ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌ ਸਕਦੇ ਹੋ, ਤੇ ਜਿਹਦੇ ਚ ਪਹਿਲੇ ਹਜ਼ਾਰਾਂ ਬੰਦੇ ਸੌ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹ ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ, ਡਰਾਈ ਕਲੀਨ ਕਰ ਲਿਆ, ਤਾਂ ਮੁੜ ਕੇ ਉਹ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਇਹ ਹਕੀਕਤ ਹੋਵੇ ਤਾਂ ਫਿਰ ਲੋਕ
3: ਨਹੀਂ, ਬੜੀ ਵਾਜਬ ਤੁਸੀਂ ਗੱਲ ਕੀਤੀ, ਕਿਉਂਕਿ ਮੈਂ ਇਸੇ ਪਾਸੇ ਹੀ ਥੋੜ੍ਹੀ ਜਿਹੀ ਗੱਲ ਲੈ ਕੇ ਆਉਣੀ ਚਾਹ ਰਿਹਾ ਹਾਂ, ਕਿਉਂਕਿ ਅੱਜ ਕੱਲ੍ਹ ਆਪਾਂ ਇਹ ਵੀ ਵੇਖਦੇ ਹਾਂ ਕਿ ਬਹੁਤ ਸਾਰੇ ਜਿੱਦਾਂ ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ 'ਤੇ ਗੱਲ ਕਰਦੇ ਆ, ਜੋਤਿਸ਼ 'ਤੇ ਗੱਲਾਂ ਕਰਦੇ ਨੇ, ਉਹ ਔਰੇ 'ਤੇ ਗੱਲ ਕਰਦੇ ਨੇ, ਅਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਅਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ, ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
4: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪਾਲਿਸੀ ਹੈ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ ਚ ਕਰ ਦਿਓ, 3 ਦਿਨ ਚ ਕਰ ਦਿਓ। ਹੁਣ ਤੁਸੀਂ ਇੱਕ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਿਹਾ ਤਰੀ ਤਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜਿਆ, ਹੁਣ ਉਹ ਜਿਹੜੀ ਹੈ ਚੀਜ਼ ਉਹਨੂੰ ਸੁੱਟਣੀ ਥੋੜੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ ਚ ਕੱਪੜੇ ਨਵੇਂ ਸਟੋਰਾਂ ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਉਹ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਇਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ, ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ। ਏਦਾਂ ਦੀਆਂ ਬੜੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ ਤੇ ਜੰਮ ਕੇ ਪਾਕਿਸਤਾਨ ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ, ਉਹ ਬਹੁਤ ਘਟੀਆ ਹੁੰਦੇ ਸੀ ਹਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ, ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ, ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ ਚ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਓਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ। ਇਨਫੈਕਟ ਉਹ ਕਹਿੰਦੇ ਸਾਨੂੰ ਉੱਥੇ ਫੈਸ਼ਨ ਦੀ ਚੋਇਸ ਬਹੁਤ ਮਿਲ ਜਾਂਦੀ ਹੈ,
3: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫ਼ੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ ਕੰਜ਼ੂਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ ਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ ਉਹ ਉਹਨਾਂ ਨੂੰ ਮਿਲਦੀ ਹੈ ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ
4: ਬਿਲਕੁਲ ਜੀ ਬਾਈ ਜੀ ਮੈਂ ਵਕੀਲ ਹਾਂ ਮੇਰੀ 60 ਸਾਲ ਉਮਰ ਹੈ ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ ਤੇ ਗੁਰੂ ਦੀ ਕਿਰਪਾ ਹੈ ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ ਮੈਂ ਉੱਥੋਂ ਲੈ ਕੇ ਆਉਂਦਾ ਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ ਮੈਂ ਇੱਕ ਲੂਲੂਲੈਮਨ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ ਲੂਲੂਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ ਤੁਹਾਨੂੰ $130 $40 ਦੀ ਮਿਲਦੀ ਨਵੀਂ ਤੇ ਮੈਂ ਉੱਥੋਂ ਲੈ ਕੇ ਆਇਆ ਬਿਲਕੁਲ ਨਵੀਆਂ ਵਰਗੀ ਆ ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਾਲ ਬੀਤਿਆ ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਤੇ ਕੈਲੀਫੋਰਨੀਆ ਸੋ ਅਸੀਂ ਮੈਂ ਮੇਰੀ ਵਾਈਫ ਤੇ ਬੇਟੀਆਂ ਸੀ ਅਸੀਂ ਉਹ 5 ਵਿਆਹ ਅਟੈਂਡ ਕੀਤੇ ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ ਤੇ ਅਸੀਂ ਵੀ ਵਿਆਹ ਤਾਂ ਉਨਾ ਹੀ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ ਤੇ ਇੱਕ ਵਿਆਹ ਜਿਹੜਾ ਸੀ ਜੇ ਬੇਟੀ ਦਾ ਵਿਆਹ ਸੀ ਲੜਕੀ ਦਾ ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ
3: ਵਾਹ ਸੋ ਕਮਾਲ ਹੈ ਨਾ ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ ਅੱਛਾ ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ ਇੱਥੇ ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ
4: ਹਾਂਜੀ ਬਿਲਕੁਲ ਮੈਂ ਆਸਟ੍ਰੇਲੀਆ ਦੇ ਬਾਰੇ ਮਤਲਬ ਆਸਟ੍ਰੇਲੀਆ ਕੈਨੇਡਾ ਵਾਂਗੂ ਹੀ ਆ ਉਹ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ ਫੋਨ ਜੇ ਮੰਨ ਲਓ ਮੇਰੇ ਰਿਸ਼ਤੇਦਾਰ ਆ ਬਾਈ ਜੀ ਉਹਨਾਂ ਦੇ ਕੋਲ 400 ਪੱਗਾਂ ਨੇ 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ ਤੇ ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਉਹਨਾਂ ਦੇ ਰੰਗ ਵੀ ਨੀ ਦੱਸ ਸਕਦਾ ਹਨਾ ਤੇ ਇਵੇਂ ਹੀ ਮੇਰੇ ਕੋਲ ਰਿਸ਼ਤੇਦਾਰ ਨੇ ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਿਹੜੀਆਂ ਰੈਡੀਮੇਡ ਸ਼ਰਟਸ ਨੇ ਸੋ ਹੁਣ ਜੇ ਤੁਹਾਡੇ ਕੋਲ ਕੱਪੜੇ ਵਾਧੂ ਨੇ ਉਹ ਤੁਸੀਂ ਉਹਨਾਂ ਨੂੰ ਫਿੱਟਣ ਦੀ ਲੋੜ ਨੀ ਪਹਿਲਾਂ ਤਾਂ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਤੁਹਾਡਾ ਆਪਣਾ ਭਾਈ ਭੈਣ ਤੁਹਾਡਾ ਦੋਸਤ ਕੋਈ ਜਿਹੜਾ ਕੋਈ ਇੰਡੀਆ ਤੋਂ ਨਵਾਂ ਆਇਆ ਜਾਂ ਤੁਹਾਨੂੰ ਪਤਾ ਵੀ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ ਤੁਸੀਂ ਜੇ ਲੈਣੀ ਤੇ ਲੈ ਲਓ ਹਨਾ ਲੈਂਦੇ ਨੇ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਵਾਈਫ ਵਿਆਹ ਤੇ ਗਏ ਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ ਸਿਲਕ ਦੀ ਸਾੜੀ ਜਿਹੜੀ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ ਹੁਣ ਉਹ ਜਿਹੜੀ ਸਾੜੀ ਸੀ ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ ਉਹਨੂੰ ਆਪਣੀ ਮਾਂ ਤੋਂ ਮਿਲੀ ਸੀ ਤੇ ਮਾਂ ਨੂੰ ਗਾ ਉਹਦੀ ਮਾਂ ਤੋਂ ਮਿਲੀ ਸੀ ਉਹਦੀ ਨਾਨੀ ਦੀ ਸਾੜੀ ਸੀ ਉਹ 3ਜੀ ਪੀੜ੍ਹੀ 'ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ ਤੇ ਕਿਉਂਕਿ ਤੁਸੀਂ ਸਾੜੀ ਲਾ ਲਈ ਹੈ ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ ਕਿਵੇਂ ਜਿਹੜੇ ਸਾਡੇ ਸੂਟ ਨੇ ਸੋ ਤੁਸੀਂ ਜਿਹੜੇ ਸੂਟ ਨੇ ਜਿੱਦਾਂ ਮੇਰੀ ਵਾਈਫ ਆ ਉਹ ਨਾ 3 ਸਿਸਟਰਸ ਨੇ ਗਾ ਉਹਨਾਂ ਦੇ ਬੱਚੇ ਨੇ ਸੋ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ ਤੇ ਤੁਸੀਂ ਪਹਿਲਾਂ ਤਾਂ ਇਹ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ ਤੁਸੀਂ ਕੋਈ ਗਲੋਂ ਨੀ ਲਾ ਰਹੇ ਗਾਰਬੇਜ ਬਣਾ ਕੇ ਨੀ ਸੁੱਟ ਰਹੇ ਤੇ ਉਹਨੂੰ ਦਿਓ ਜਿਹਨੂੰ ਲੋੜ ਹੈ ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ ਜਾਂ ਤੁਹਾਡੇ ਹੁਣ ਪਸੰਦ ਨਹੀਂ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ ਜਾਂ ਈਵਨ ਸਟੋਰ ਨੇ ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ ਤੁਸੀਂ ਉਹਨਾਂ ਕੋਲ ਲੈ ਜਾਓ ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ ਉਹ ਤੁਹਾਡੇ ਤੋਂ ਖਰੀਦ ਲੈਣਗੇ ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ ਕਈ ਤਰ੍ਹਾਂ ਦੇ ਸਟੋਰ ਨੇ ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 9% ਦੇ ਦਾਂਗੇ ਸੋ ਬੜੇ ਸਕੀਮਾਂ ਨੇ ਇਨਫੈਕਟ ਖਾਸ ਕਰਕੇ ਤੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ ਕਿਉਂਕਿ ਸਾਡੇ ਪੰਜਾਬੀ ਜਿਹੜੀਆਂ ਔਰਤਾਂ ਵਿਆਹਾਂ ਤੇ ਸੂਟ ਬਹੁਤ ਪਾਏ ਜਾਂਦੇ ਨਾ ਜੇ 5 ਈਵੈਂਟਸ ਹੈ 5 ਸੂਟ ਹੋ ਗਏ ਉਹ ਦੁਬਾਰਾ ਦੂਜੇ ਵਿਆਹ ਤੇ ਨੀ ਪਾਇਆ ਜਾਂਦਾ ਮੁੜ ਕੇ ਕਿਉਂਕਿ ਕਹਿੰਦੇ ਜੀ ਇਹ ਤਾਂ ਲੋਕਾਂ ਨੇ ਵੇਖ ਲਿਆ ਮੈਂ ਪਾ ਲਿਆ ਸੀ ਤੇ ਉਹ ਇੱਦਾਂ ਦੇ ਬਿਜ਼ਨਸ ਨੇ ਜਿਹੜੇ ਉਹ ਖਰੀਦਦੇ ਨੇ ਤੁਹਾਡੇ ਤੋਂ, ਖਰੀਦ ਕੇ ਮੁੜ ਕੇ ਵੇਚਦੇ ਨੇ। ਸਾਡੇ ਹੁਣ ਇਹ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਇਹ ਹੁਣ ਬਿਜ਼ਨਸ ਚੱਲ ਰਿਹਾ। ਤੁਹਾਨੂੰ ਲੋਕ ਰੈਂਟ 'ਤੇ ਦਿੰਦੇ ਨੇ ਵੀ ਤੁਸੀਂ ਵਿਆਹ ਜਾਣਾ ਕਿਸੇ ਦੇ, ਤੁਹਾਨੂੰ ਬਹੁਤ ਵਧੀਆ ਫੈਂਸੀ ਲਹਿੰਗਾ ਜਾਂ ਜੋ ਵੀ ਹੁੰਦਾ ਔਰਤਾਂ ਦਾ ਫੈਸ਼ਨ ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, ਦੋ ਚਾਰ ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ ਰੈਂਟ ਦੇ ਵਿੱਚ, ਤੁਸੀਂ ਬਣਾਓ ਨਹੀਂ। ਤੋ ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਅਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ ਉਹ 88 ਸਾਲ ਦੀ ਉਮਰ ਚ ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ, ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ ਤੇ 2 ਜਾਂ 3 ਜੁੱਤੀਆਂ। ਇਦੂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਸੀ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ ਜਦੋਂ ਥੋੜਾ ਜਿਹਾ ਘਸਣ ਲੱਗੇ, ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦੇਣੇ, ਨਵਾਂ ਉਹ ਬਣਾ ਲੈਣਾ, ਪਰ ਰੱਖਣੇ ਹੀ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ 'ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੈਂ ਕਿਹਾ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਿਤੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ 'ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਚੀਜ਼ਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨਹੀਂ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਇਹ ਜੀਨ ਦਾ ਇੱਕ ਜੋੜਾ ਨਹੀਂ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ, ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਭਾਈ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨੀ ਉਹ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੀ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
5: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ, ਨਾ ਹੀ

0: ਜਾਂ ਤੁਸੀਂ ਕਰੋਗੇ ਤੁਹਾਡੇ ਬੱਚਾ ਹੋਏਗਾ ਜਾਂ ਬੱਚਾ ਬਚ ਜਾਏਗਾ। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਆ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ, ਤਾਂ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ, ਤਾਂ ਹਾਥੀ ਤੇ ਚੜ ਕੇ ਗਿਆ ਤੇ ਉਹਨੇ ਜਿਸ ਪੀਰ ਕੋ ਗਿਆ ਉਹਨੇ ਗੱਲ ਵੀ ਨੀ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਤੇ ਬੜੀਆਂ ਗੱਲਾਂ ਨੇ ਮਿਲ ਕੇ ਮੁੜ ਕੇ, ਇਹਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਜਿਹੜੇ ਸਾਡੇ ਕੱਪੜੇ ਨੇ, ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਆ ਤੇ ਲੋਕ ਸਾਡੇ ਵੱਲ ਵੇਖਦੇ ਆ, ਇਹ ਇੱਕ ਭਰਮ ਹੈ, ਇਹ ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹ 'ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ।
1: ਬਿਲਕੁਲ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ। ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤਾਂ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
0: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਟੀ ਸ਼ਰਟ ਹੈ ਜਦੋਂ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 2700 ਲੀਟਰ ਪਾਣੀ ਲੱਗਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਤੇ ਜਾਂ ਮਰਦਾਂ ਦਾ ਸੂਟ ਹੈ, ਵੀ ਉਹਨੂੰ 5 ਗੁਣਾ ਵੱਧ ਕੱਪੜਾ ਹੁੰਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ, ਫਾਡੇ ਕੁੜਤੇ ਪਜਾਮੇ ਲਈ ਉਹਨੂੰ 14000 ਲੀਟਰ ਪਾਣੀ ਲੱਗ ਗਿਆ।
1: ਬੋਲੇ ਬੋਲੇ।
0: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤੇ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8,000 ਲੀਟਰ ਪਾਣੀ ਲੱਗਦਾ। ਉਹਦੇ ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ, ਔਰਤਾਂ ਨੇ, ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ।
1: ਬੱਲੇ ਬੱਲੇ।
0: ਸੋ ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਹੈ, ਉਹ ਇਸੇ ਕਰਕੇ ਬੁਰਾ ਹਾਲ ਹੈ।
1: ਨਹੀਂ, ਇਹ ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ, ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਨ੍ਹਾਂ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ। ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ, ਉਹ ਬਹੁਤ ਖੁਸ਼ ਨੇ। ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ, ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ, ਅਤੇ 2034 ਤੱਕ ਇਹਦੇ ਵਿੱਚ $150 to $260 billion ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
0: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ, ਖੁੱਲ ਰਹੇ ਨੇ। ਹਾਂ, ਪਹਿਲਾਂ ਸਿਰਫ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ। ਉਹ ਤੁਹਾਡੇ ਤੋਂ ਖਰੀਦਦੇ ਨੇ, ਆਪਣਾ ਮਾਰਜਿਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ 4th-5th ਤੇ ਮਿਲ ਜਾਂਦਾ। ਸੋ ਨਾਲੇ ਤੁਹਾਨੂੰ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ, ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੇ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਵਿੱਚ ਕੁਛ ਸੰਗਣ ਵਾਲੀ ਲੋੜ ਨਹੀਂ, ਕੋਈ ਨਹੀਂ। ਇਹ ਇਨਫੈਕਟ ਅੱਜ ਕੱਲ੍ਹ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਸ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਆਹ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
1: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49 to $67 billion ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ, ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ, ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂ ਇਹ ਕਿਤੇ ਨਾ ਕਿਤੇ ਦਿੰਦੇ ਆ। ਸੋ ਉਹ ਵੀ ਇੱਕ ਇਨਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
0: ਬਿਲਕੁਲ ਜੀ ਬਿਲਕੁਲ ਜਿਹੜੀ

0: ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ ਉਹ ਚੈਰਿਟੀ ਨੇ, ਉਹ ਉਹਦੇ ਵਿੱਚ ਬੜਾ ਕੁਛ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ ਉਹਨਾਂ ਨੂੰ ਜੋਬ ਦਿੰਦੇ ਨੇ, ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਚੈਰੀਟੇਬਲ ਕੰਮ ਕਰਦੇ ਆ, ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ ਇਹਦੀਆਂ ਕਈ ਪਰਤਾਂ ਨੇ ਜਿਹੜੀਆਂ ਇੱਕ ਤੋਂ ਵੱਧ ਚੰਗੀਆਂ ਨੇ।
1: ਬਹੁਤ ਵਧੀਆ ਨਹੀਂ ਭਾਅ ਜੀ, ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਅਤੇ ਜਿਹੜੇ ਸਿਤਾਰਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਅਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ, ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ, ਅਤੇ ਜੇ ਇਹਨਾਂ ਨੇ ਕੀਤਾ ਤਾਂ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
0: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀਆਂ ਜੀ, ਜੇ ਉਹ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ ਸਾਨੂੰ ਕਾਹਦੀ ਸੰਗ ਹੈ।
1: ਤੇ ਮੈਨੂੰ ਤਾਂ ਲੱਗਦਾ ਸਗੋਂ ਆਪਾਂ ਨਾ ਬਾਹਰ ਦੁਕਾਨਾਂ ਨਾਲੋਂ ਸਗੋਂ ਸਾਡੇ ਕੋਲ ਆਪਸ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਹੀ ਇੰਨਾ ਕੁਛ ਸਾਡੇ ਕੋਲ ਲੀੜਾ ਕੱਪੜਾ ਹੁੰਦਾ ਵੀ ਆਪਾਂ ਵੇਖ ਲਈਏ ਵੀ ਸਾਡੇ ਇੱਕ ਸਾਈਜ਼ ਦਾ ਹੋਰ ਕਿਹੜਾ ਵਾ ਜਿਹਦੇ ਕੰਮ ਆ ਸਕਦਾ, ਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤੀ ਵਾਰੀ ਅੱਕੇ ਹੁੰਦੇ ਹਾਂ, ਉਹਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹਨਾ, ਤੇ ਉਹਦੇ ਨਾਲ ਸਗੋਂ ਆਪਾਂ ਸਵਾਪ ਕਰਕੇ
0: ਕੱਪੜੇ ਨਹੀਂ ਪੈਂਦੇ। ਹੁਣ ਤੁਸੀਂ ਆਲੇ ਦੁਆਲੇ ਦੇਖੋ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਦੇ ਛੋਟੇ ਨੇ ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੂੰ ਵੀ ਇੱਕ ਦਿਨ ਵੱਡੇ ਹੋ ਜਾਣਾ,
1: ਉਹਨਾਂ ਨੂੰ ਪੁੱਛ ਲਓ
0: ਉੱਥੋਂ ਸ਼ੁਰੂ ਕਰਕੇ। ਹਾਂ, ਮੇਰੀ ਸਭ ਤੋਂ ਬੇਟੀ ਜਿਹੜੀ ਹੈ ਸਾਡੇ ਪਰਿਵਾਰ ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ। ਸੋ ਸਾਡੀ ਉਹ ਬੇਟੀ ਦੇ ਕਈ ਸੂਟ ਨੇ ਜਿਹੜੇ ਮੁੜ ਕੇ ਛੋਟੇ 6 ਬੱਚਿਆਂ ਨੇ ਪਾਏ ਉਹ ਫਿਰ ਵੀ ਨਹੀਂ ਫਟੇ।
1: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਅਤੇ 1-2 ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ, ਅਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਜਾਂਦੀਆਂ ਨੇ, ਉਹਨਾਂ ਦੇ ਖਿਡੌਣੇ, ਉਹਨਾਂ ਦਾ ਇਹ ਸਾਰਾ ਕੁਛ, ਅਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ, ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
0: ਭਾਈ ਜੀ ਧੰਨਵਾਦ, ਅਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਹੈ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਅਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
1: ਹਾਂਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਅਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ, ਅਤੇ ਫਿਰ ਆਪਾਂ ਜ਼ਰੂਰ ਅਗਲੇਰੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
0: ਧੰਨਵਾਦ
1: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।
2: ਆਪਣੀ ਜ਼ਬਾਨ ਵੱਢ ਕੇ ਹੋ ਜਾਣਾ,
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਤਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ।

0: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, this is Aishman Khurana and you're listening to Radio Hanji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade phir
3: Hanji Hanji, oye Hanji Hanji,
4: Hanji Radio.
5: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
7: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
8: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
7: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
7: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
9: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 22 ਅਗਸਤ ਤੇ 2026 ਸ਼ਨੀਵਾਰ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਯਮਨ ਦੇ ਨਾਲ ਜੁੜੀ ਹੋਈ, ਅਸਲ ਦੇ ਵਿੱਚ ਮੱਧ ਪੂਰਬ ਤੋਂ ਇਹ ਖਬਰ ਹੈ। ਯਮਨ ਤੇ ਸੋਮਾਲੀਆ ਦੇ ਤੱਟਾਂ ਦੇ ਲਾਗੋਂ ਅਲੱਗ ਅਲੱਗ ਘਟਨਾਵਾਂ ਦੇ ਵਿੱਚ ਸਮੁੰਦਰੀ ਡਾਕੂਆਂ ਨੇ 2 ਟਰੇਡ ਸ਼ਿਪਸ ਦਾ ਅਗਵਾ ਕਰਨ ਦੀ ਖਬਰ ਸਾਹਮਣੇ ਆਉਂਦੀ ਹੈ। ਇਹਨਾਂ ਸਮੁੰਦਰੀ ਜਹਾਜ਼ਾਂ ਦੇ ਉੱਤੇ ਕੁੱਲ 22 ਭਾਰਤੀ ਨਾਗਰਿਕ ਵੀ ਸਵਾਰ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਦੇ ਦਿਨ ਇਹ ਘਟਨਾ ਵਾਪਰੀ ਹੈ। ਦੱਸ ਦਈਏ ਕਿ ਯਮਨ ਦੇ ਟਰਾਂਸਪੋਰਟ ਮੰਤਰਾਲੇ ਦੀ ਤਰਫ ਤੋਂ ਇਹ ਖਬਰ ਸਾਂਝੀ ਕਰਦਿਆਂ ਹੋਇਆਂ ਖਬਰ ਦੀ ਵਿਸਤਾਰ ਦੇ ਵਿੱਚ ਦੱਸਿਆ ਗਿਆ ਹੈ ਕਿ 20 ਅਗਸਤ ਦੇ ਦਿਨ ਇਟੇਰੀਆ ਦੇ ਝੰਡੇ ਵਾਲੇ ਤੇਲ ਉਤਪਾਦਨ ਟੈਂਕਰ MT Cebu 1 ਨੂੰ ਅਦਨ ਦੀ ਖਾੜੀ ਦੇ ਵਿੱਚ ਯਮਨ ਦੇ ਤੱਟ ਤੋਂ ਕਰੀਬ 30 ਸਮੁੰਦਰੀ ਮੀਲ ਦੀ ਦੂਰੀ ਦੇ ਉੱਤੇ ਅਗਵਾ ਕੀਤਾ ਗਿਆ। ਇਸ ਦਰਮਿਆਨ ਦੱਸਿਆ ਗਿਆ ਹੈ ਕਿ ਇਸ ਜਹਾਜ਼ ਦੇ ਉੱਤੇ ਸਵਾਰ 20 ਦੇ ਵਿੱਚੋਂ 16 ਭਾਰਤੀ ਨਾਗਰਿਕ ਸੀ। ਸੀਰੀਆ, ਸੁਡਾਨ ਤੇ ਇਰਾਕ ਦਾ ਇੱਕ ਇੱਕ ਨਾਗਰਿਕ ਵੀ ਸ਼ਾਮਲ ਸੀ, ਜਦਕਿ ਇੱਕ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਇੱਕ ਹੋਰ ਦੂਜੀ ਘਟਨਾ ਵਾਪਰੀ ਸੀ। ਕੈਮਰੂਨ ਦੇ ਝੰਡੇ ਵਾਲੇ ਇੱਕ ਹੋਰ ਸਮੁੰਦਰੀ ਜਹਾਜ਼ ਨੂੰ 17 ਅਗਸਤ ਦੇ ਦਿਨ ਸੋਮਾਲੀਆ ਦੇ ਪੁਟਲੈਂਡ ਤੱਟ ਦੇ ਨੇੜਿਓਂ ਅਗਵਾ ਕੀਤਾ ਗਿਆ। ਇਸ ਸਮੁੰਦਰੀ ਜਹਾਜ਼ ਦੇ ਉੱਤੇ ਵੀ 10 ਦੇ ਕਰੀਬ ਜਿਹੜੇ ਚਾਲਕ ਸਵਾਰ ਸੀ, ਉਹਨਾਂ ਦੇ ਵਿੱਚੋਂ 6 ਭਾਰਤੀ ਦੱਸੇ ਗਏ ਨੇ। ਫਿਲਹਾਲ ਜਿਹੜੇ ਇਹਨਾਂ ਵੀਡੀਓਜ਼ ਨੂੰ ਸ਼ੁੱਕਰਵਾਰ ਦੇ ਦਿਨ ਪੋਸਟ ਕੀਤਾ ਗਿਆ, ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ FSUI ਕਿਸੇ ਹੋਰ ਅਲੱਗ ਅਗਵਾ ਦੀ ਘਟਨਾ ਦੇ ਲਈ ਜ਼ਿੰਮੇਦਾਰ ਹੈ। ਦੱਸ ਦਈਏ ਕਿ FSUI ਯਾਨੀ ਫਾਰਵਰਡ ਸੀਮੈਂਸ ਯੂਨੀਅਨ ਆਫ ਇੰਡੀਆ, ਇਹਨਾਂ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਘਟਨਾਵਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇਹ ਸਾਂਝੀਆਂ ਕੀਤੀਆਂ ਗਈਆਂ ਨੇ। ਉੱਥੇ ਦੂਜੀ ਖਬਰ ਦੀ ਸਾਂਝ ਪਾਈਏ ਤੇ ਪਾਕਿਸਤਾਨ ਤੋਂ, ਜਿੱਥੇ ਦੇ ਸੂਚਨਾ ਮੰਤਰੀ ਅਤਾਉਲਾ ਤਰਾੜ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਾਰ ਫਿਰ ਤੋਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਭੇਜ ਦਿੱਤਾ ਗਿਆ। ਐਕਸ ਦੇ ਉੱਤੇ ਪੋਸਟ ਦੇ ਵਿੱਚ ਅਤਾਉਲਾ ਤਰਾੜ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ 20 ਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ। ਉਹਨਾਂ ਦੱਸਿਆ ਕਿ ਅੱਖਾਂ ਦੇ ਡਾਕਟਰ, ਦਿਲ ਦੇ ਰੋਗਾਂ ਦੇ ਮਾਹਰ ਤੇ ਹੋਰਨਾਂ ਫਿਜ਼ੀਸ਼ੀਅਨਸ ਨੇ ਡਾਕਟਰਾਂ ਦੀ ਇੱਕ ਪੂਰੀ ਟੀਮ ਨੇ ਵਿਸਤਾਰ ਜਾਂਚ ਉਹਨਾਂ ਦੀ ਕੀਤੀ ਹੈ। ਅਤਾਉਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਇਮਰਾਨ ਖਾਨ ਦੇ ਨਾਲ ਮੌਜੂਦ ਸੀ। ਉੱਥੇ ਕੌਮਾਂਤਰੀ ਖਬਰਾਂ ਦੀ ਸਾਂਝ ਦੇ ਵਿੱਚ ਬਾਂਗਲਾਦੇਸ਼ ਦੇ ਨਾਲ ਜੁੜੀ ਹੋਈ ਖਬਰ ਵੀ ਹੈ, ਜਿੱਥੇ ਬਾਂਗਲਾਦੇਸ਼ ਵੀ ਹੁਣ ਮੁਸਲਿਮ ਨੇਟੋ ਦੇ ਰੂਪ ਦੇ ਵਿੱਚ ਜਾਣੇ ਜਾਣ ਵਾਲੇ ਮੱਕਾ ਪੈਕਟ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ 'ਚ ਦਿਖ ਰਿਹਾ। ਸਾਊਦੀ ਅਰਬ, ਪਾਕਿਸਤਾਨ ਤੇ ਟਰਕੀ ਨੇ ਇਸੇ ਮਹੀਨੇ ਦੀ ਸ਼ੁਰੂਆਤ 'ਚ ਮੱਕਾ ਦੇ ਅੰਦਰ ਇੱਕ ਸਾਂਝਾ ਰੱਖਿਆ ਸਮਝੌਤਾ ਕੀਤਾ ਸੀ। ਇਸ ਦੇ ਉੱਤੇ ਹੁਣ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਕਰੀਬੀ ਸਲਾਹਕਾਰ ਦੀ ਤਰਫ ਤੋਂ ਇਹ ਟਿੱਪਣੀ ਸਾਹਮਣੇ ਆਈ ਹੈ। ਬਾਂਗਲਾਦੇਸ਼ ਸਗਬਾਂਧ ਸੰਸਥਾ ਯਾਨੀ BSS ਦੇ ਜਿਹੜੇ ਮੁਖੀ ਨੇ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਬਾਂਗਲਾਦੇਸ਼ ਮੱਕਾ ਪੈਕਟ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ, ਜਦਕਿ ਇਹ ਗੱਲ ਅਜਿਹੇ ਸਮੇਂ 'ਚ ਸਾਹਮਣੇ ਆ ਰਹੀ ਹੈ ਜਦੋਂ ਭਾਰਤ ਦੇ ਵਿੱਚ ਸ਼ੇਖ ਹਸੀਨਾ ਨੂੰ ਪਨਾਹ ਦਿੱਤੀ ਗਈ ਹੈ ਅਤੇ ਬਾਂਗਲਾਦੇਸ਼ ਦੇ ਸੰਬੰਧ ਭਾਰਤ ਦੇ ਨਾਲ ਬਿਹਤਰੀਨ ਦੌਰ ਦੇ ਵਿੱਚੋਂ ਨਹੀਂ ਗੁਜ਼ਰ ਰਹੇ। ਮੱਕਾ ਪੈਕਟ ਨੂੰ ਮੁਸਲਿਮ ਨੇਟੋ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਨੇਟੋ ਦੀ ਤਰ੍ਹਾਂ ਇਸ ਸਮਝੌਤੇ ਦੇ ਤਹਿਤ ਵੀ ਕਿਸੇ ਇੱਕ ਮੈਂਬਰ ਮੁਲਕ ਦੇ ਉੱਤੇ ਹਮਲਾ ਬਾਕੀ ਮੁਲਕਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ। ਵੈਸੇ ਇਹ ਖਬਰਾਂ ਪਹਿਲਾਂ ਵੀ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦਾ ਕਿ ਜੇਕਰ ਬਾਂਗਲਾਦੇਸ਼ ਇਸ ਪੈਕਟ 'ਚ ਸ਼ਾਮਲ ਹੁੰਦਾ ਕਿਉਂਕਿ ਭਾਰਤ ਸਾਊਦੀ ਅਰਬ ਦੇ ਨਾਲ ਤਾਂ ਕਰੀਬੀ ਸੰਬੰਧਾਂ ਦੇ ਵਿੱਚ ਹੈ ਪਰ ਪਾਕਿਸਤਾਨ ਤੇ ਤੁਰਕੀ ਦੇ ਨਾਲ ਭਾਰਤ ਦੇ ਸੰਬੰਧਾਂ ਨੂੰ ਵਧੀਆ ਨਹੀਂ ਮੰਨਿਆ ਜਾ ਸਕਦਾ ਤੇ ਬਾਂਗਲਾਦੇਸ਼ ਦੇ ਨਾਲ ਵੀ ਹਾਲੀਆ ਦਿਨਾਂ ਦੇ ਵਿੱਚ ਉਤਾਰ ਚੜਾਅ ਵਾਲੇ ਸੰਬੰਧ ਬਣੇ ਰਹੇ ਨੇ। ਉਧਰ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਅਮਰੀਕਾ ਯਾਤਰਾ ਦੀ ਇਜਾਜ਼ਤ ਨਾ ਮਿਲਣ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਟਿੱਪਣੀ ਦਿੱਤੀ ਹੈ। ਇੱਕ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਮੁੱਖ ਮੰਤਰੀਆਂ ਤੇ ਹੋਰਨਾਂ ਦੂਸਰੇ ਮਾਣਮੱਤੀਆਂ ਸ਼ਖਸੀਅਤਾਂ ਨੂੰ ਵਿਦੇਸ਼ ਯਾਤਰਾ ਦੇ ਯਾਤਰਾਵਾਂ ਦਾ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਆਂਕਲਨ ਕੀਤਾ ਜਾਂਦਾ ਹੈ, ਸਮੀਖਿਆ ਕੀਤੀ ਜਾਂਦੀ ਹੈ ਤਾਂ ਕਿ ਰਾਜਨੀਤਕ ਮਨਜ਼ੂਰੀ ਦਿੱਤੀ ਜਾ ਸਕੇ। ਅਜਿਹੇ ਮਾਮਲੇ ਦੇ ਵਿੱਚ ਪ੍ਰਸਤਾਵਿਤ ਪ੍ਰੋਗਰਾਮ ਰੱਦ ਜਾਂ ਯਾਤਰਾ ਦੇ ਮਕਸਦ ਸਹੀ ਨਾ ਹੋਣ ਦੇ ਉੱਤੇ ਜਿਹੜੇ ਨੇ ਇਸ ਕਿਸਮ ਦੇ ਫੈਸਲੇ ਨਹੀਂ ਲਏ ਜਾਂਦੇ। ਇਸ ਵਿਸ਼ੇਸ਼ ਮਾਮਲੇ ਦੇ ਵਿੱਚ ਅਮਰੀਕਾ ਦੇ ਸੰਬੰਧ 'ਚ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਹੈ ਕਿ ਮਨਜ਼ੂਰੀ ਨਹੀਂ ਦਿੱਤੀ ਗਈ, ਹਾਲਾਂਕਿ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਬਰਤਾਨੀਆ ਯਾਤਰਾ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤੇਲੰਗਾਨਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫ ਤੋਂ ਦੱਸਿਆ ਗਿਆ ਸੀ ਕਿ ਵਿਦੇਸ਼ ਮੰਤਰਾਲੇ ਨੇ CM ਰੇਵੰਤ ਰੈਡੀ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਹੀ ਨਹੀਂ ਦਿੱਤੀ, ਜਿਸ ਕਰਕੇ ਉਹਨਾਂ ਦੀ ਯਾਤਰਾ ਕੈਂਸਲ ਕਰਨੀ ਪਈ। ਉੱਥੇ ਭਾਰਤ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਬਹੁਤ ਕੁਝ ਹੋ ਵਾਪਰਿਆ। ਸਭ ਤੋਂ ਪਹਿਲਾਂ ਤਾਂ ਰਾਜਸਥਾਨ ਤੋਂ ਖਬਰ ਸਾਂਝੀ ਕਰੀਏ, ਜਿੱਥੇ ਰਾਜਸਥਾਨ ਦੇ ਵਿੱਚ ਜਿਹੜੇ ਜੈਪੁਰ ਦੇ ਪੇਂਡੂ ਇਲਾਕੇ ਰਾਮਪੁਰਾ ਕੰਵਰਪੁਰਾ ਸਥਿਤ ਸਰਕਾਰੀ ਸਕੂਲਾਂ ਦੀ ਸਥਿਤੀ ਦੇਖਣ ਗਏ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਸਣੇ ਹੋਰਨਾਂ CJP ਦੇ ਕਾਰਕੁਨਾਂ ਅਤੇ ਨੌਜਵਾਨਾਂ ਦੇ ਨਾਲ ਮਾਰਕੁਟਾਈ ਦੀ ਘਟਨਾਵਾਂ ਸਾਹਮਣੇ ਆਈਆਂ ਨੇ। CJP ਦੀ ਮਹਿਲਾ ਕਾਰਕੁਨਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ। CJP ਦੀ ਕਾਰਕੁਨ ਸ਼ਿਵਾਂਗੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਸਾਨੂੰ ਕਿਹਾ ਜਾ ਰਿਹਾ ਕਿ ਪਾਕਿਸਤਾਨ ਜਾਓ, ਸਾਨੂੰ ਅੱਤਵਾਦੀ ਨਕਸਲੀ ਕਹਿ ਕੇ ਡਰਾਇਆ ਜਾ ਰਿਹਾ। ਬਾਹਰ ਵਾਲੇ ਤੇ ਅੰਦਰ ਵਾਲੇ ਕੀ ਨੇ, ਸਾਰੇ ਇੱਕ ਦੇਸ਼ ਦੇ ਲੋਕ ਨੇ, ਸਾਰਿਆਂ ਦੇ ਨਾਲ ਰਹਿਣਾ ਚਾਹੀਦਾ। ਜੇਕਰ ਦੇਸ਼ ਨੂੰ ਸੁਧਾਰਨ ਦੇ ਲਈ ਸਾਡੇ ਨਾਲ ਮਾਰਕੁਟਾਈ ਹੋ ਰਹੀ ਹੈ ਤਾਂ ਫਿਰ ਗਲਤ ਦਿਸ਼ਾ ਦੇ ਵਿੱਚ ਕੌਣ ਜਾ ਰਿਹਾ। ਉੱਥੇ ਹੀ ਖੁਦ ਨੂੰ ਪਿੰਡ ਦਿਹਾਤੀ ਲੋਕ ਦੱਸਣ ਵਾਲੇ ਲੋਕਾਂ ਦੀ ਤਰਫ ਤੋਂ ਦੱਸਿਆ ਗਿਆ ਕਿ CJP ਦੇ ਕਾਰਕੁਨਾਂ ਨੇ ਖੁਦ ਹੀ ਆਪਣੀਆਂ ਗੱਡੀਆਂ ਤੋੜ ਲਈਆਂ। ਉਹਨਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ, ਉਹ ਆਪਣੇ ਨਾਲ 200-250 ਲੋਕ ਲੈ ਕੇ ਆਏ ਸੀ, ਅਸੀਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਕੁੱਟਿਆ। ਜੈਪੁਰ ਦੇ ਪਿੰਡ ਦੇ ਵਿੱਚ ਹੋਈ ਇਸ ਮਾਰਕੁੱਟ ਦੀ ਘਟਨਾ ਤੋਂ ਬਾਅਦ ਰਾਜਸਥਾਨ ਕਾਂਗਰਸ ਦੇ ਪ੍ਰਮੁੱਖ ਗੋਵਿੰਦ ਡੋਟਾਸਰਾ ਨੇ ਇਸ ਮਾਮਲੇ ਦੇ ਉੱਤੇ ਟਿੱਪਣੀ ਦਿੰਦਿਆਂ ਕਿਹਾ ਕਿ ਇਹ ਦਿਹਾਤੀ ਲੋਕ ਨਹੀਂ ਬਲਕਿ ਭਾਜਪਾ ਦੇ ਕਾਰਕੁਨ ਸੀ। ਭਾਜਪਾ ਕਾਰਕੁਨਾਂ ਨੇ ਜਨਹਿਤ ਦੇ ਨਾਲ ਜੁੜੇ ਹੋਏ ਹਰ ਇੱਕ ਪ੍ਰੋਗਰਾਮ ਦਾ ਵਿਰੋਧ ਕੀਤਾ, ਉਹ ਸਿਰਫ ਉੱਪਰੋਂ ਮਿਲੇ ਹੋਏ ਹੁਕਮਾਂ ਦਾ ਪਾਲਣ ਕਰਦੇ ਨੇ। ਕਾਂਗਰਸ ਇਸ ਸਰਕਾਰ ਦੇ ਤੋਂ ਪਰੇਸ਼ਾਨ ਹਰ ਇੱਕ ਵਿਅਕਤੀ ਦੇ ਨਾਲ ਖੜੀ ਹੈ। ਦੱਸ ਦਈਏ ਕਿ ਇਸ ਮਾਰਕੁੱਟ ਦੀ ਘਟਨਾ ਦੇ ਉੱਤੇ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀ ਐਕਸ ਦੇ ਉੱਤੇ ਪੋਸਟ ਕਰਕੇ ਦੋਸ਼ ਮੜਿਆ ਕਿ ਅਜਿਹਾ ਲੱਗਦਾ ਹੈ ਕਿ ਜਦੋਂ ਗੁੰਡੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਵਾਲੇ CJP ਦੇ ਵਾਲੰਟੀਅਰਸ ਦੇ ਉੱਤੇ ਹਮਲਾ ਕਰਦੇ ਨੇ ਤਾਂ ਰਾਜਸਥਾਨ ਪੁਲਿਸ ਬਸ ਮੂਕ ਦਰਸ਼ਕ ਬਣ ਕੇ ਖੜੀ ਰਹਿੰਦੀ ਹੈ। ਉਹਨਾਂ ਨੂੰ ਮੱਝਾਂ ਦੇ ਬਾੜਿਆਂ ਦੇ ਵਿੱਚ ਚੱਲ ਰਹੇ ਸਕੂਲਾਂ ਤੋਂ ਕੋਈ ਦਿੱਕਤ ਨਹੀਂ ਹੈ, ਪਰ CJP ਦੇ ਵਾਲੰਟੀਅਰਸ ਦੇ ਦੁਆਰਾ ਉਹਨਾਂ ਸਕੂਲਾਂ ਦੇ ਵਿੱਚ ਜਾਏ ਜਾਣ ਤੋਂ ਉਹਨਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਹੈ। ਆਸ਼ੂਤੋਸ਼ ਰਾਂਕਾ ਨੇ ਵੀ ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਐਕਸ ਦੇ ਉੱਤੇ ਪੋਸਟ ਕਰਕੇ ਇਹਨਾਂ ਪਿੰਡ ਵਾਲਿਆਂ ਨੂੰ ਦੋਸ਼ ਨਾ ਦੇਣ ਦੀ ਅਪੀਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਮੀਡੀਆ ਤੋਂ ਅਪੀਲ ਹੈ ਕਿ ਅੱਜ ਦੀ ਹੋਈ ਘਟਨਾ ਦੇ ਲਈ, ਅਸਲ ਦੇ ਵਿੱਚ ਇਹ ਕੱਲ੍ਹ ਦੇ ਦਿਨ ਦੀ ਘਟਨਾ ਹੈ ਜਿਸ ਦੇ ਬਾਰੇ ਉਹਨਾਂ ਨੇ ਕੱਲ੍ਹ ਦੇ ਦਿਨ ਹੀ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ ਕਿ ਇਸ ਘਟਨਾ ਦੇ ਲਈ ਪਿੰਡ ਵਾਲਿਆਂ ਨੂੰ ਦੋਸ਼ ਨਾ ਦਿੱਤਾ ਜਾਵੇ। ਹਿੰਸਾ ਭੜਕਾਉਣ ਦੇ ਲਈ ਬਾਹਰੋਂ ਲੋਕਾਂ ਨੂੰ ਭੇਜਿਆ ਗਿਆ ਸੀ। ਦਿਹਾਤੀ ਲੋਕਾਂ ਨੇ ਤਾਂ ਸਾਨੂੰ ਸਕੂਲ ਦਾ ਨਿਰੀਖਣ ਕਰਨ ਦੇ ਲਈ ਅਪੀਲ ਕੀਤੀ ਸੀ, ਬਲਕਿ ਮੈਨੂੰ ਦੱਸਿਆ ਗਿਆ ਸੀ ਕਿ ਭਾਜਪਾ ਦੇ ਜਿਹੜੇ ਮਿਊਂਸੀਪਲ ਕੌਂਸਲਰ ਨੇ ਉਹ ਕੁਝ ਗੁੰਡਿਆਂ ਨੂੰ ਪੈਸੇ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਵੈਸੇ ਸਿਰਫ ਇੰਨਾ ਹੀ ਨਹੀਂ ਬਲਕਿ ਕੱਲ੍ਹ ਦਾ ਦਿਨ ਕਾਫ਼ੀ ਹੰਗਾਮੇ ਭਰਪੂਰ ਰਿਹਾ। ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਸੰਸਦ ਮਾਰਗ ਦੇ ਉੱਤੇ ਪੈਂਦੇ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚ ਕੀਤੀ ਗਈ। ਰਾਹੁਲ ਗਾਂਧੀ ਆਪਣੇ ਨਾਲ ਜੰਤਰ ਮੰਤਰ ਦੇ ਉੱਤੇ ਹੋਏ ਪ੍ਰਦਰਸ਼ਨ ਦੇ ਦਰਮਿਆਨ ਜ਼ਖਮੀ ਹੋਏ ਵਿਦਿਆਰਥੀ ਸਾਹਿਲ ਲੋਚਵ ਨੂੰ ਵੀ ਲੈ ਕੇ ਗਏ। ਦੋਸ਼ ਇਹ ਸੀ ਕਿ ਸਾਹਿਲ ਦੇ ਉੱਤੇ 20 ਜੁਲਾਈ ਨੂੰ ਪੈਲੇਟ ਗਨ ਦੇ ਨਾਲ ਇਸਤੇਮਾਲ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੀ। ਰਾਹੁਲ ਗਾਂਧੀ ਦੀ ਮੰਗ ਇਹ ਸੀ ਕਿ ਸਾਹਿਲ ਲੋਚਵ ਦੀ ਤਰਫ ਤੋਂ ਦਿੱਤੀਆਂ ਗਈਆਂ ਲਿਖਤੀ ਅਰਜ਼ੀਆਂ ਨੂੰ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਦਰਜ ਹੀ ਨਹੀਂ ਕੀਤਾ। ਇਹਨਾਂ ਦੇ ਆਧਾਰ ਦੇ ਉੱਤੇ FIR ਦਰਜ ਹੋਣੀ ਚਾਹੀਦੀ ਸੀ। ਇਸੇ ਮੰਗ ਨੂੰ ਲੈ ਕੇ ਉਹ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕਰ ਰਹੇ ਸੀ। ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਵੀ ਮੌਜੂਦ ਸੀ। ਰਾਹੁਲ ਗਾਂਧੀ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਰਹੇ ਕਿ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਮਾਮਲਾ ਦਰਜ ਕਰੇ। ਫਿਲਹਾਲ ਉਹ ਸਾਹਿਲ ਲੋਚਵ ਤੇ ਪਾਰਟੀ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਦੇ ਨਾਲ DPC ਦਫ਼ਤਰ ਦੇ ਵਿੱਚ ਕੱਲ੍ਹ ਦੇ ਦਿਨ ਮੌਜੂਦ ਸੀ। ਉਸ ਤੋਂ ਬਾਅਦ ਦੀਆਂ ਖ਼ਬਰਾਂ ਜ਼ਿਆਦਾ ਸਾਹਮਣੇ ਨਹੀਂ ਆਈਆਂ, ਪਰ ਇੰਨਾ ਜ਼ਰੂਰ ਪਤਾ ਚੱਲਿਆ ਕਿ ਇਸ ਮਸਲੇ ਨੂੰ ਲੈ ਕੇ ਕਾਂਗਰਸ ਦੀ ਹੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਪਾਰਲੀਮੈਂਟ ਸਟਰੀਟ ਥਾਣੇ ਪਹੁੰਚ ਕੀਤੀ। ਰਾਹੁਲ ਗਾਂਧੀ ਦੇ ਨਾਲ ਜਿੱਥੇ ਸਾਹਿਲ ਲੋਚਵ ਤੇ ਕੁਮਾਰੀ ਸ਼ੈਲਜਾ ਸੀ, ਉੱਥੇ ਹੀ ਪ੍ਰਿਯੰਕਾ ਗਾਂਧੀ ਵਾਡਰਾ ਵੀ ਆ ਪਹੁੰਚੇ। ਕਾਂਗਰਸ ਦੇ ਸਕੱਤਰ ਤੇ ਜਿਹੜੇ ਮੀਡੀਆ ਦੇ ਇੰਚਾਰਜ ਨੇ ਜੈਰਾਮ ਰਮੇਸ਼, ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੁਣ ਧਰਨੇ ਤੇ ਬੈਠ ਗਏ ਨੇ। ਅਮਿਤ ਸ਼ਾਹ ਨੇ ਦੇਸ਼ ਦੇ ਬੱਚਿਆਂ ਨੂੰ ਪੈਲੇਟ ਗਨ ਦੇ ਨਾਲ ਜ਼ਖਮੀ ਕੀਤਾ। ਸਾਹਿਲ ਨੂੰ ਵੀ ਪੈਲੇਟ ਗਨ ਲੱਗਣ ਦੇ ਨਾਲ ਅੱਖ ਦੀ ਗੰਭੀਰ ਸੱਟ ਵੱਜੀ ਸੀ। ਸਾਹਿਲ ਤੇ ਉਹਨਾਂ ਦੀ ਮਾਂ ਲਗਾਤਾਰ ਪੁਲਿਸ ਦੇ ਕੋਲ ਜਾ ਕੇ FIR ਦੀ ਮੰਗ ਕਰ ਰਹੇ ਨੇ, ਜਿਸ ਨੂੰ ਪੁਲਿਸ ਨਜ਼ਰਅੰਦਾਜ਼ ਕਰ ਰਹੀ ਹੈ। ਤੇ ਇਸੇ ਕਰਕੇ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਹਨਾਂ ਦੀ ਮਾਂ ਦੇ ਨਾਲ ਰਲ ਕੇ ਪੁਲਿਸ ਅਧਿਕਾਰੀਆਂ ਨੂੰ ਮਿਲਣ ਗਏ ਨੇ ਤੇ ਮੰਗ ਰੱਖਣ ਗਏ ਸੀ, ਜਿੱਥੇ ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ ਜਾ ਰਿਹਾ। ਉੱਥੇ ਹੀ ਭਾਰਤ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਈ ਹੈ, ਜਿੱਥੇ ਆਸਟ੍ਰੇਲੀਆ ਦੇ ਵਿੱਚ ਫੈਡਰਲ ਪੁਲਿਸ ਦੀ ਤਰਫ ਤੋਂ ਹੁਣ ਰੂਸੀ ਆਸਟ੍ਰੇਲੀਅਨ ਵਿਅਕਤੀ, ਜਿਸ ਦੀ ਉਮਰ 27 ਸਾਲ ਦੱਸੀ ਗਈ ਹੈ, ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੋਸ਼ ਆਇਦ ਕਰ ਲਏ ਗਏ ਨੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਉਸਦੇ ਉੱਤੇ ਦੋਸ਼ ਆਇਦ ਕੀਤੇ ਗਏ ਨੇ, ਪਰ ਇਨਵੈਸਟੀਗੇਟਰ ਨੇ ਸ਼ੁਰੂਆਤੀ ਤੌਰ ਦੇ ਉੱਤੇ ਪਾਇਆ ਹੈ ਕਿ ਰੂਸ ਤੋਂ ਮਿਲਟਰੀ ਸਟਾਈਲ ਦੀ ਟ੍ਰੇਨਿੰਗ ਲੈ ਕੇ ਇਹ ਵਿਅਕਤੀ ਆਸਟ੍ਰੇਲੀਆ ਆਇਆ ਸੀ, ਔਰ ਇਸ ਦੇ ਕੋਲ ਕੁਝ ਐਸੀਆਂ ਜਾਣਕਾਰੀਆਂ ਵੀ ਨੇ ਜਿਹੜੀਆਂ ਆਸਟ੍ਰੇਲੀਆ ਤੋਂ ਇਹ ਰੂਸ ਨੂੰ ਭਿਜਵਾ ਰਿਹਾ ਸੀ। ਇਲੈਕਟ੍ਰੋਨਿਕ ਡਿਵਾਈਸਿਸ ਇਸ ਦੇ ਪਾਸੋਂ ਫੜੇ ਗਏ ਨੇ, ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਦੇ ਲਈ ਭੇਜ ਦਿੱਤਾ ਗਿਆ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਸ ਵਿਅਕਤੀ ਦੇ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਨਾਮ ਟਿਕਾਣਾ ਕੀ ਹੈ, ਪਰ ਹਾਂ ਇੰਨਾ ਜ਼ਰੂਰ ਦੱਸਿਆ ਗਿਆ ਕਿ ਬ੍ਰਿਸਬੇਨ ਦੇ ਪੱਛਮੀ ਸਬਰਬ ਸਮਨਰ ਦੇ ਵਿੱਚੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। AFP ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਇਹ ਵਿਕਟੋਰੀਆ ਦਾ ਰਹਿਣ ਵਾਲਾ ਵਿਅਕਤੀ ਸੀ। ਹਾਲਾਂਕਿ ਅਦਾਲਤ ਦੇ ਵਿੱਚ ਜਿਹੜੇ ਦਸਤਾਵੇਜ਼ ਦਿੱਤੇ ਗਏ ਨੇ, ਅਦਾਲੇ ABC ਦੀ ਖ਼ਬਰ ਦੇ ਮੁਤਾਬਕ ਉਸ ਵਿਅਕਤੀ ਦਾ ਨਾਮ ਵਲਾਦਿਮੀਰ ਟੈਸਲੋਵ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਦਰਜ ਕਰਵਾਇਆ ਗਿਆ। ਬਹਰਹਾਲ ਕੱਲ੍ਹ ਦੇ ਦਿਨ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਇਸ ਦੀ ਕਾਰਵਾਈ ਨੂੰ ਟਾਲ ਦਿੱਤਾ ਗਿਆ ਸੀ, ਅੱਗੇ ਪਾ ਦਿੱਤਾ ਗਿਆ ਸੀ, ਯਾਨੀ ਕਿ ਹਾਲੇ ਇਹ ਮਾਮਲੇ ਦੀ ਸੁਣਵਾਈ ਲੰਬੀ ਚੱਲੇਗੀ। ਆਉਂਦੀ 2 ਅਕਤੂਬਰ ਤੱਕ ਇਸ ਵਿਅਕਤੀ ਨੂੰ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਉਧਰ ਲੰਘੀ ਕੱਲ੍ਹ ਇੱਕ ਵਾਰ ਫਿਰ ਤੋਂ ਸਿਡਨੀ ਦੇ ਵਿੱਚ ਉਹੀ ਹਾਦਸਾ ਹੁੰਦਿਆਂ ਟਲ ਗਿਆ। ਆਖਰ ਕਦੋਂ ਤੱਕ ਇਹ ਹਾਦਸੇ ਹਵਾਈ ਜਹਾਜ਼ਾਂ ਦੇ ਨਾਲ ਜੁੜੇ ਇਸੇ ਕਿਸਮ ਦੇ ਨਾਲ ਹੁੰਦੇ ਰਹਿਣਗੇ ਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ? ਦੱਸ ਦਈਏ ਕਿ ਜਹਾਜ਼ਾਂ ਦੇ ਆਪਸ ਦੇ ਵਿੱਚ ਟਕਰਾਉਣ ਦੀਆਂ ਘਟਨਾਵਾਂ ਦੇ ਦਰਮਿਆਨ ਇੱਕ ਅਲੱਗ ਤੋਂ ਪੜਤਾਲ ਵੀ ਕੀਤੀ ਜਾ ਰਹੀ ਹੈ। ਉਹ ਪੜਤਾਲ ਦੇ ਨਤੀਜੇ ਜਦੋਂ ਸਾਹਮਣੇ ਆਉਣਗੇ ਸੋ ਆਉਣਗੇ, ਪਰ ਫਿਲਹਾਲ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਯਾਨੀ ATSB ਦੀ ਤਰਫ ਤੋਂ ਕੱਲ੍ਹ ਦੀ ਸਵੇਰ ਇਹ ਖੁਲਾਸਾ ਕੀਤਾ ਗਿਆ ਸੀ ਕਿ ਇੱਕ ਚੌਥੀ ਘਟਨਾ ਵੀ ਸਿਡਨੀ ਹਵਾਈ ਅੱਡੇ ਦੇ ਉੱਤੇ ਐਸੇ ਮਹੀਨੇ ਦੇ ਦਰਮਿਆਨ ਵਾਪਰੀ ਹੈ ਜਦੋਂ ਕੁਆਂਟਸ ਦੀ ਫਲਾਈਟ ਇੱਕ ਹੋਰ ਜਹਾਜ਼ ਦੇ ਨਾਲ ਟਕਰਾਉਂਦਿਆਂ ਬਸ ਰਹਿ ਗਈ, ਔਰ ਕੋਈ ਮੰਦਭਾਗਾ ਹਾਦਸਾ ਇਸ ਵਕਤ ਹੋ ਸਕਦਾ ਸੀ। ATSB ਨੇ ਆਪਣੀ ਸ਼ੁਰੂਆਤੀ ਪੜਤਾਲ ਦੇ ਵਿੱਚ ਇਹ ਪਾਇਆ ਹੈ ਕਿ ਬੋਇੰਗ 737 ਜਿਹੜਾ ਜਹਾਜ਼ ਸੀ ਉਹ ਜਿਸ ਥਾਂ ਤੋਂ ਜਿਸ ਰਨਵੇ ਤੋਂ ਗੁਜ਼ਰਨ ਵਾਲਾ ਸੀ, ਦੂਸਰੇ ਪਾਸਿਓਂ ਗੋਲਡ ਕੋਸਟ ਤੋਂ ਆਈ ਇੱਕ ਏਅਰਬੱਸ 321 ਦਾ ਜਿਹੜਾ ਫਲਾਈਟ ਸੀ ਉਹ ਆਪਸ ਦੇ ਵਿੱਚ ਟਕਰਾਈ ਜਾਣਾ ਸੀ। ਹਾਲਾਂਕਿ ਇਸ ਦਰਮਿਆਨ ਇਹ ਜਿਹੜਾ ਜਹਾਜ਼ ਬੋਇੰਗ 737 ਸੀ ਇਹ ਮੈਲਬਰਨ ਦੇ ਲਈ ਉਡਾਨ ਭਰ ਰਿਹਾ ਸੀ। ਮੈਲਬਰਨ ਨੂੰ ਯਾਤਰੀ ਜਿਹੜੇ ਸੀਗੇ ਇਸ ਦੇ ਵਿੱਚ ਉਸ ਵਕਤ ਸਵਾਰ ਸੀ, ਔਰ ਦੋਹੇ ਜਹਾਜ਼ ਜਿਹੜੇ ਭਰੇ ਹੋਏ ਦੱਸੇ ਗਏ ਸੀ। ਪ੍ਰੋਬਲਮ ਬਾਰ ਬਾਰ ਉਹੀ ਸਾਹਮਣੇ ਆ ਰਹੀ ਹੈ ਕਿ ਸਿਡਨੀ ਹਵਾਈ ਅੱਡੇ ਦੇ ਉੱਤੇ ਏਅਰ ਟ੍ਰੈਫਿਕ ਕੰਟਰੋਲਰਸ ਦੀ ਸਮੱਸਿਆਵਾਂ ਔਰ ਘਾਟਾਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ। ਇਸ ਵਕਤ ਏਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਕਾਬਲ ਅਤੇ ਇਨਫ ਯਾਨੀ ਕਿ ਜਿਹੜਾ ਕਾਫੀ ਸਟਾਫ ਹੋਣਾ ਚਾਹੀਦਾ, ਜਿੰਨਾ ਹੋਣਾ ਚਾਹੀਦਾ ਉਨਾ ਮੌਜੂਦ ਨਹੀਂ ਹੈ। ਐਸੇ ਦਰਮਿਆਨ ਜਿਹੜਾ ਇੱਕ ਵੱਖਰੇ ਮਾਮਲੇ ਦੀਆਂ ਇਸ ਤੋਂ ਪਹਿਲਾਂ ਜਿਹੜੇ 3 ਕੇਸ ਹੋਏ ਨੇ ਉਹਨਾਂ ਦੀਆਂ ਪੜਤਾਲਾਂ ਟਰਾਂਸਪੋਰਟ ਮਿਨਿਸਟਰ ਕੈਥਰੀਨ ਕਿੰਗ ਦੇ ਨਿਰਦੇਸ਼ਾਂ ਦੇ ਉੱਤੇ ਏਅਰ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਕੀਤੀਆਂ ਜਾ ਰਹੀਆਂ ਨੇ। ਆਖਰੀ ਖ਼ਬਰ ਦੀ ਸਾਂਝ ਪਾਈਏ ਤੇ ਅੱਜ ਦੇ ਦਿਨ ਇਸ ਵੀਕੈਂਡ ਦੇ ਦਰਮਿਆਨ ਜਿਹੜਾ ਸ਼ਰਧਾਂਜਲੀਆਂ ਦਾ ਤਾਂਤਾ ਲਿਲੀ ਹੁੱਪੜ ਨੂੰ ਦੇਣ ਦੇ ਲਈ ਲੱਗਿਆ ਰਹੇਗਾ। ਦੱਸ ਦਈਏ ਕਿ ਕੱਲ੍ਹ ਸ਼ਾਮ ਵੇਲੇ ਤੱਕ ਪ੍ਰੀਮੀਅਰ ਕ੍ਰਿਸ ਮੇਨਸ ਨੇ ਵੀ ਲਿਲੀ ਹੁੱਪੜ ਦੇ ਦੇਹਾਂਤ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ। ਚੇਤੇ ਕਰਵਾ ਦਿੰਦੇ ਹਾਂ ਕਿ ਨਟਾਈ ਨੈਸ਼ਨਲ ਪਾਰਕ ਦੇ ਵਿੱਚ 18 ਸਾਲ ਦੀ ਜਿਹੜੀ ਬੁਸ਼ ਵਾਕਰ ਸੀ ਲਿਲੀ ਹੁੱਪੜ, ਉਸ ਦੀ ਮ੍ਰਿਤਕ ਦੇ ਆਖਿਰਕਾਰ 8 ਦਿਨਾਂ ਦੀ ਖੋਜ ਪੜਤਾਲ ਤੋਂ ਬਾਅਦ ਬਰਾਮਦ ਹੋਈ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਲਿਲੀ ਹੁੱਪੜ ਦੇ ਪਰਿਵਾਰ ਤੱਕ ਜਿਹੜੇ ਸੋਗ ਸੁਨੇਹੇ ਪਹੁੰਚ ਰਹੇ ਨੇ। ਵੀਰਵਾਰ ਦੇ ਦਿਨ ਪਾਰਲੀਮੈਂਟ ਦੇ ਵਿੱਚ ਵੀ ਕ੍ਰਿਸ ਮੇਨਸ ਨੇ ਬਜਟ ਐਸਟੀਮੇਟ ਕਮੇਟੀ ਦੇ ਭਾਸ਼ਣ ਨੂੰ ਵਿਚਕਾਰ ਰੋਕ ਕੇ 8 ਦਿਨ ਤੋਂ ਗਾਇਬ ਚੱਲ ਰਹੀ ਇਸ ਲੜਕੀ ਦੇ ਬਾਰੇ ਜਾਣਕਾਰੀ ਦਿੱਤੀ ਸੀ। ਔਰ ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਕਿ ਸਾਨੂੰ ਇਸ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਨਾ ਪੈ ਰਿਹਾ ਹੈ। ਪਰ ਹੁਣ NSW ਦੇ ਪੁਲਿਸ ਕਮਿਸ਼ਨਰ ਮੈਲੇਨੀਆ ਨੇ ਕਿਹਾ ਕਿ ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਜਾਨ ਲਗਾ ਦਿੱਤੀ ਸੀ। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਤਾਕਤਾਂ ਸੀਗੀਆਂ ਐਮਰਜੈਂਸੀ ਸਰਵਿਸਿਜ਼ ਉਹਨਾਂ ਦੀ ਤਰਫ ਤੋਂ ਭਾਲ ਕੀਤੀ ਗਈ ਸੀ। ਲਿਲੀ ਹੁੱਪੜ ਕੈਮਡਨ ਹਾਈ ਸਕੂਲ ਦੇ ਵਿੱਚ ਪੜ੍ਹਾਈ ਵੀ ਕਰ ਰਹੀ ਸੀ। ਇਸ ਵਕਤ ਉਸਦੇ ਸਕੂਲ ਦੇ ਬਾਹਰ ਵੀ ਜਿਹੜੇ ਸ਼ਨੀਵਾਰ ਦਾ ਦਿਨ ਹੋਣ ਦੇ ਬਾਵਜੂਦ ਸਵੇਰ ਤੋਂ ਹੀ ਫੁੱਲ ਜਿਹੜੇ ਨੇ ਰੱਖੇ ਜਾ ਰਹੇ ਨੇ ਅਤੇ ਉਸਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ। ਧੰਨਵਾਦ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
10: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Hey man, Sajbir Aujla, Geet MP3,
4: सारा शहर हमें लॉइन के नाम से जानता है। मोना डार्लिंग,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Hanji Radio.
4: Rhythm Boys Entertainment presents Bol Paave Na Bol.
5: Pyar nu sunan layi kanna di ni, dil di lod hundi.
4: Kuch gallan kehniyan nahi pendiyan, bas mehsoos karniyan pendiyan ne.
5: Eho galya te main hune apni zuban vadd ke ho jana.
4: Is vaar gal sirf bolan di nahi, dil di sunan di hai.
6: Sari Siddhi kive kattange, main nahi reh sakti ohde bina, mainu oh chahida hai.
4: Releasing worldwide 4th September, written and directed by Rakesh Tawan. Love, emotions ati relationships di kahani. Bol Paave Na Bol.
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
12: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨੇ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ?

0: इजाजत है।
1: This is the Rishi Rich beat.
0: मेरे दिल में इजाजत है।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

Sanda. Sanda. Sanda. Sanda. Sanda. Sanda. Sanda. Sanda.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: Hi man, I'm Saiko Mirbai from Manipur, Commonwealth champion, gold medalist. Sunte rahiye radio Hanji.
2: Bale bale bale.
1: Bale bale bale.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
3: Radio Haji.
2: Stay tuned.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: जिनकै जीव सावै ताकी महिमा गनी न आवै
0: कांखी एक है दर्श तुहारो नानक कुन संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भव न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हर रंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगह मानी
0: प्रभ कै सिमरन होय सो भला प्रभ कै सिमरन सो फल फला
1: श्री सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाहीं जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै से सुखवासी प्रभ को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभ को सिमरै से पर उपकारी प्रभ को सिमरै तिन सद बलिहारी
1: प्रभ को सिमरै से मुख सुहावै प्रभ को सिमरै तिन सुख बिहावै
0: प्रभ को सिमरै तिन आत्म जीता प्रभ को सिमरै तिन निर्मल रीता
1: प्रभ को सिमरै तिन अंध घनेरे प्रभ को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभ कै सिमरन कारज पूरै प्रभ कै सिमरन कबू न जूरै
0: प्रभ कै सिमरन हर गुण बानी प्रभ कै सिमरन सहज समानी
1: प्रभ कै सिमरन निचल आसन प्रभ कै सिमरन कमल विगासन
0: प्रभ कै सिमरन अनहर चुनकार सुख प्रभ सिमरन का अंत न पार
1: सिमरै से जन जन को रूप मैया नानक तिन जन सरनी पया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ एक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरे
1: गुरमुख नाम जपो मन मेरे नानक पावो सुख बनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिखना बुझावै हर का नाम जपत आगावै
1: ये मार्ग हो जात गीला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघारै हर का नाम तत्काल उधारै
1: अनक जून जन्मै मर जाम नाम जोत पावै विश्राम
0: हौ मैला मल कब हो ना धोवै हर का नाम कूट पाप होवै
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को नस जानू हर का नाम तह नाल पछानू
1: जा महा बयान तप प्रोगाम ते हर के नाम की तू ऊपर छाम
0: जहां तिरखा मन तुझ आ करखै तह नानक हर हर अमृत बरखै
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रति रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तीन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिर ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਸੰਗ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਿਨ ਪਾਇਆ।
0: ਅਗਨਤ ਸਾਹੂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀ ਤਾਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਨਪਟ ਰਹੋ ਤੈ ਅੰਧ ਅੰਧਾਰ।
0: ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਨ ਨਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕੱਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਤਿਆਜ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਾ ਤਵ ਲੁਭਾਵੈ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੈ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਉ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਸਹਿ ਧਿਆ ਜੋ ਇੱਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿਜ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: आगम अगाद पार ब्रह्म सोए जो जो कह सुमुक्ता होए सुन मीता नानक बिनवंता साध जना की अचार्ज कथा सत नाम श्री वाहे गुरु अष्टपदी
1: साधक संग महूजल होत सत्संग मल सगली को
0: साधक संग मिटै अभिमान साधक संग प्रगटै सो ज्ञान
1: साधक संग बुझे पवनेरा सत्संग सुबहुत नबेरा
0: साधक संग पाए नाम रतन साधक संग कूपर जतन
1: साधक की महिमा बरने कौन पुरानी नानक साध की शोभा ब्रह्म है समानी
0: साधक संग अगोचर मिलै साधक संग सदा प्रफुल
1: साधक संग आवे बस पंचा साध संग अमृत रस पुंचा
0: साध संग होए सब की रेन साधक संग मनोहर बैन
1: साधक संग न कतहु धावे साध संग अस्तित्व मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बींगा पैर
1: साधक संग नहीं को मंदा सत्संग जाने परमानंदा
0: साधक संग नहीं होताप साधक संग तजै सा बाप
1: आपे जाने साध वडाई नानक साध प्रभु बनियाई
0: साधक संग न कबहू तावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटुंब निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुरदेवा
0: साधु कै संग पाप पलायन साध संग मृत गुण गायन
1: साधक संग सर्वथान गम नानक साधक संग सफल जनम
0: साधक संग नहीं कछ काल दर्शन भेट होत निहाल
1: साधक संग कुलूकत हरै साधक संग नर पर हरै
0: साधक संग इहां उहां सुहिला साध संग बिछड़त हर मेला
1: जो इच्छा सोई फल पावै साधक संग न बिरथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाउ साध संग हर के गुण गाओ
0: साधक संग न मन ते बिसरै साध संग सर पर निस्तरै
1: साधक संग लगे प्रभु मीठा साधु कै संग गड़गड़ीठा
0: साध संग पै आज्ञाकारी साध संगत पई हमारी
1: साधक संग मेटै सब रोग नानक साध भेटै संजोग
0: साध की महिमा भेद ना जानै जीता सुनै तेता बखियानै
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूज ते मूची
0: साध की शोभा साध बनाई नानक साध प्रा भेद न पाई
1: सुख मनी सुख अमृत प्रभ नाम भगत जना कै मन विश्राम अठ सत श्लोक
0: मन साचा मुख साचा सोए अबर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व कौ सोख
1: दम ज्ञानी कै दिस समान जैसे राज रंग को लागै तुल पवान
0: ब्रह्म ज्ञानी कै तीर जेक ज्यो बसदा को खोदै को चंदन ले
1: ब्रह्म ज्ञानी का है गुनाव नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागै जला
1: ब्रह्म ज्ञानी के मन होए प्रगास जैसे तर ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रभु आप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा संदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही तंदा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभ संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अहबुत त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस गुड़ भागी पाई है ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकर
0: ब्रह्म ज्ञानी कीमत कौन बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंतर पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: पुर धारै जो अंतर नाम सर्व मैं पेखै भगवान निमख निमख ठाकुर नमस्कार नानक हो अपरस सगल निस्तार सत नाम श्री वाहिगुरु अष्टपदी
1: मिथ्या नाहीं रसना परस मन मैं पीत निरंजन दर्स
0: पर तेरे रूप न पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हरै मन की बासना मन ते टरै
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछै केवल भात कीर्तन संग राचै
1: मंत्र अनंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंड जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सो पंडित फिर जो न आवै
1: वेद प्राण सिमरत बुझै मूल सुख में जाने स्थूल
0: चौं वर ना को दे उपदेश नानक उस पंडित को सदा आदेश
1: बीज मंत्र सर्व को ज्ञान चौं वर ना में जपे को नाम
0: जो जो जपै तिसकी गत होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिसकै मन पार ब्रह्म का निवास तिसका नाम सत रामदास
1: सातु नाम तिस नदरी आया दात संतर भाए तिन पाया
0: सदा नित नित हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्म उदास ऐसी जुगत नानक रामदास
1: की आ गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सुई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहु विद अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन भरम दासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्पो पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: समदरी अपने सुतार है नानक जिस जिस पावे तिस तिस निस्तार है
0: कई कोट राजस्तम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जा किन प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजनते आत्म मैं पार ब्रह्म नहंते
0: कई कोट दर्शन प्राप्त आस्तन को मिल्यो प्रभ विनाश
1: कई कोट मांगै सत्संग पार ਸਰਵਮ ਤਿਨ ਲਾਗਾ ਰੰਗ
0: ਜਿਨ ਕੋ ਹੈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰੋ ਪਾਸਾਰ ਸਦਾ ਸਦਾ ਏਕ ਇਕੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਬ੍ਰਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ

0: ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤੇ ਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪ੍ਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆਂ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਨ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ

0: नाम रह ना जीव आ गया।
1: संत के दुखी की पूजे ना आसा, संत का दुखी उठ चले निराशा।
0: संत के दुख ना तृष्णा कोए, जैसा भाव है तैसा कोई होए।
1: पया कीर्तन मेटा कोए, नानक जाने सच्चा सोए।
0: सब कर तिसके ओहो करने हार, सदा सदा तिसको नमस्कार।
1: प्रभु की उस्तत करो दिन रात, तिसे त्यावो सास गिरास।
0: सब कछ वरते तिसका किया, जैसा करे तैसा को थिया।
1: अपना खेल अब करने हार, दूसर कौन कहे विचार।
0: जिसनो कृपा करे तिस अपन नाम दे, बड़भागी नानक जन से।
1: सुखमनि सुख अमृत प्रभ नाम, भगत जना कै मन विश्राम। 8-13 श्लोक।
0: तजो सियानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहे गुरु अष्टपति।
1: मन की टेक विधि सब जान, देवन को एक है भगवान।
0: जिस कह दिया रह अगाए, बहुर न तृष्णा लागे आए।
1: मारे राखे एक आप, मान कै कुछ नाही हा।
0: तिसका हुक्म बूढ़ सुख होए, तिसका नाम रह कंठ परोए।
1: सिमर सिमर सिमर प्रभ सोए, नानक बिघन न लागे कोए।
0: उस्तत मन में कर निरंकार, कर मन मेरे सत व्यवहार।
1: निर्मल रसना अमृत पियो, सदा सुहेला कर ले जियो।
0: नैनो पे ठाकुर का रंग, साध संग बिन सह सब संग।
1: चरण चलो मार गोविंद, मिटे पाप जपिए हर बिंद।
0: हर हर कर्म सर्वन हर कथा, हर दरगह नानक उजल मथा।
1: बड़बागी ते जन जग माहे, सदा सदा हर की गुण गाहे।
0: राम नाम जो कर है बीचार, से धनवंत गनी संसार।
1: मन तन मुख बोले हर मुखी, सदा सदा जानो ते सुखी।
0: एको एक एक पछाने, इतुत की हो सो जी जाने।
1: नाम संग जिसका मन माने, नानक तिन निरंजन जाने।
0: गुर प्रसाद अपन आप सूझे, तिसकी जानो तृष्णा बुझे।
1: सा संग हर हर जस कह तू, सर्व रोग त्यो हर जन नह तू।
0: आंदर कीर्तन केवल बख्यान, ग्रस्त में सोई निर्वाण।
1: एक ऊपर जिस जन की आशा, तिसकी कटिए जम की फासा।
0: पार ब्रह्म की जिस मन भूख, नानक तिस है ना लागे दुख।
1: जिसको हर पर मंचित आवे, सो सन सुहेला नहीं डुलावे।
0: जिस पर अपना कृपा कर, सो सेव कहो किस ते डरे।
1: जैसा सा तैसा दिष्टाया, अपने कार्य में आप समाया।
0: सोदत सोदत सोदत सीजिया, गुर प्रसाद तत सा बूझिया।
1: जब देखो ता सब किछ मूल, नानक सो सुखम सोई स्थूल।
0: नह किछ जन्मे नह किछ मरे, आपन चलित आप ही करे।
1: आवन जावन दिष्ट अनदिष्ट, आज्ञाकारी तारी सब शिष्ट।
0: आपे आप सगल मह आप, अनक जुगत राज थापो थाप।
1: अविनाशी नाही किछ खंड, तारन धार रहो ब्रह्मांड।
0: अलख अपे पुरख प्रताप, आप जपाए ता नानक जाप।
1: जिन प्रभ जाता सो सोभावंत, सगल संसार उदरे तन मंत।
0: प्रभु के सेवक सगल उदारण, प्रभु के सेवक दुख विसारण।
1: आपे मेल लय कृपाल, गुर का सज पै निहाल।
0: उनकी सेवा सोई लागे, जिसनो कृपा करह बड़ भागे।
1: नाम जपत पावे विश्राम, नानक तिन पुरख को तुम कर मान।
0: जो किछ करे सो प्रभु कै रंग, सदा सदा बसै हर संग।
1: सह सुबह होवे सो होए, करने हार पछाणे सोए।
0: प्रभु का किया जन मीठ लगाना, जैसा सा तैसा दृष्टाना।
1: जिसते उपजे तिस महे सुमाए, ओए निधान ओए सुख निदान उन्हों बनाए।
0: आपस को आप दीनो मान, नानक प्रभु जन एको जान।
1: सुखमनी सुख अमृत प्रभ नाम, भगत जना कै मन विश्राम। 8-14 श्लोक।
0: सर्व कला भरपूर प्रभ, बिरथा जानन हार। जाकै स्मरण उदरिय, नानक तिस बलिहार। सत नाम श्री वाहिगुरु अष्टपदी।
1: टूटी गानन हार गोपाल, सर्व जिया आपे प्रतपाल।
0: सगल की चिंता जिस मन माहे, तिसते बिरथा कोई नाहे।
1: प्रे मन मेरे सदा हर जाप, अवनाशी प्रभ आपे आप।
0: आपन की आकछु न होए, जी सौ प्राणी लोचै कोए।
1: तिस बिन नाही तेरे किछ काम, गत नानक जप एक हर नाम।
0: रूपवंत होए नाही मोह, प्रभु की जोत सगल घट सो है।
1: तनवंता होए क्या को गर्भ, जा सब की तिसका दिया दरब।
0: सूरा जे को कहावे, प्रभु की कला बिना कहतावे।
1: जे को होए बह दातार, तिस दिन हार जाने गवार।
0: जिस गुर प्रसाद टूटे हो रोग, नानक सो जन सदा अरोग।
1: ज्यो मंदर को था मैं थमन, त्यो गुर का शब्द मने अस्थमन।
0: ज्यो पाखान नाव चढ़ता रह, प्राणी गुर चरण लगत निस्ता रह।
1: ज्यो अंत का दीप प्रगास, गुर दर्शन देख मन होए बिगास।
0: ज्यो महाद्यान मह मार्ग पावे, त्यो साधु संग मिल जोत प्रगटावे।
1: इन संतन की बाछो तूर, नानक की हर लोचा पूर।
0: मन मूर्ख काहे बिल लाइए, पुरब लिखे का लिखिया पाइए।
1: दुख सुख प्रभ देव नहार, अवर त्या तू तसै चितार।
0: जो कछ करे सोई सुखमान, भूला काहे फिर अजान।
1: कौन बसताई तेरे संग, लपट रहो रस डूबी पतंग।
0: राम नाम जा फिर दे माहे, नानक पत सेती कर जाहे।
1: जिस्व कर को लेन तू आया, राम नाम संतन घर पाया।
0: ताजब मान ले हो मन मूल, राम नाम हृदय महतोल।
1: लाद खेप संत संचाल, अवर त्या विखिया जंजाल।
0: धन धन कह सब कोए, मुख उजल हर दर गै सोए।
1: एहो वापार विरला वापार है, नानक ता कै सद बलिहार है।
0: चरण साध के धोए धोए पियो, अर्प साध को अपना जियो।
1: साध की तूर करो स्नान, साध उपर जाइए कुर्बान।
0: साध सेवा वडभागी पाइए, साध संग हर कीर्तन गाइए।
1: अनक विघन ते साधु राखै, हर गुण गाए अमृत रस चाखै।
0: कोट गही संत है दर आया, सर्ब सुख नानक तेह पाया।
1: मृत को जीवा लनहार, भूखे को देवत आधार।
0: सर्बन दान जाकी दृष्टि माहे, पुरब लिखे का लहना पाहे।
1: सब तिस का करने जोग, तिस बिंदु सर हुआ न होग।
0: जप जन सदा सदा दिन रहनी, सब ते उच निर्मल एहे करनी।
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੈ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
0: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿਓ ਪੂਰਨ ਸਭ ਠਾਏ
1: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਇ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤ ਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜੰਤ ਤਾਨੇ ਮਨ ਤਾ ਨਾਮੈ ਨਾਮ ਸਮਾਨ
0: ਉਠਤ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਕਰਹਿ ਭਗਤ ਆਤਮ ਕੈ ਚਾਏ ਸਭ ਆਪਣੇ ਸਿਉ ਰਹਿ ਹੈ ਸਮਾਏ।
1: ਜੋ ਹੋਆ ਹੋਵਸੂ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ।
1: ਹਠ ਪੈਰ ਪਵ ਸਹਿ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ।
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ।
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ।
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ।
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ।
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8:17 ਸਲੋਕ।
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ।
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ।
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ।
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ।
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਵਿਸ ਵਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ।
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ।
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ।
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ।
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ।
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ।
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਜੇ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਬੇ।
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ।
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ।
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ।
1: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ।
1: ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਲਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ।
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ।
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ।
1: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਵਨ।
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8:18 ਸਲੋਕ।
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ।
1: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ।
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ।
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ।
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ।
1: ਮਨ ਪ੍ਰਬੋਧੋ ਹਰ ਕੈ ਨਾਏ ਦਰਦ ਸਤਾਵਤ ਆਵੈ ਠਾਏ।
0: ਤਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ।
1: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ।
0: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ।
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ।
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ।
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ।
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ।
1: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ।
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ।
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ।
0: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ।
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ।
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ।
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ।
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिनस जाए हो मैं बिख फैल
0: होहे अचिंत बसै सुख नाल सांस गिरा सर नाम संभाल
1: छाट सियान सगली मना साथ संग पावे सजताना
0: हर पूंजी सांच करो व्यवहार इहा सुख दर गै जयकार
1: सर्व निरंतर एको देख कहो नानक जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूर है ओ प्राव्याप
1: अनक विस्तार एक ते भय एक अराध पराजित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपति
1: जाचक जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सों लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: परे शरण आन सब त्याग अंतर प्रगास अंध निर्लाग
0: बड भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवकीनो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे की आ जानै
1: सो क्यों बिसरै जिन सब किछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुरपूरै तत है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर एही सुआओ
1: नेत्रो पेक तरस सुख होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व वैकुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: साध संग प्रभ देहो निवास सर्व सुख नानक प्रगास
1: मणि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपति
1: जब अकार कुछ न दृष्टि तापा पुन तब कहते होता
0: जब तारी आपन सुन समाध तब बैर विरोध के संग कमात
1: जब इसका वर्ण चिन्ह जापत तब हर सो को किसे व्याप्त
0: जब आपन आपा पार ब्रह्म तब हो कहां किस होवत परम
1: आपन खेले आवर्ती जा नानक करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्रभु सहज सुभाए तब शिव शक्त कहो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुखे अपने आसन तै जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ नरंजन अगोचर गादे तम कौन छुटे कौन बंधन बादे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भू कौन तृप्तावै
0: कर्ण करावन करने हार नानक करते का नाहि सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आपे परवीन तह वेदक तेव कहां कोचीन
1: जब आपने आप आप उड़ता रहे तो सगन अपसगन कहां बिचार है
0: जह आपन ऊच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी का जानो आप
0: जह अछल अछेद अपीद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवानता तह कौन अचिंत किस लागे चिंता
1: जह आपन आपा पतियारा तह कौन कथै कौन सुन नहारा
0: बहु बेअंत ऊच ते ऊंचा नानक आपस को आप है पहुंचा
1: जह आप रचियो पर पंच आकार तेह गुण में कीनो विस्तार
0: पाप पुन तह पई कहावत को नरक को स्वर्ग बंशावत
1: आल जाल माया जंजाल हो मैं मोह परम पैपार
0: दुख सुख मान अपमान अनक प्रकार कियो बखियान
1: आपन खेल आप कर देखै खेल संकोचै तो नानक एक है
0: जह अवगत भक्त है आप जह पसरै पासार संत प्रताप
1: तुहु पाका आपै धनी उनकी शोभा उन्हु बनी
0: आप है कौत करै आनंद चोज आप है रस भोगन निर्जोग
1: जिस भावै तुसि आपन नाय लावै जिस भावै तुस खेल खिलावै
0: बेशुमार अथा अगंत अतोलै ज्यों बुलावो त्यों नानक दास बोलै
1: सुख मनी सुख अमृत पब नाम भगत जना कै मन विश्राम अट इक्की श्लोक
0: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपति
1: आप कथै आप सुनने हार आपे एक आप विस्तार
0: जंत सभावै ता सृष्टो पाए अपने पाणे लए समाए
1: तुम ते पिन्ने किछ होए आपन सूत सब जगत परोए
0: जाको प्रभु जियो आप बुझाए सच नाम सोई जन पाए
1: सो समदर्शी तत् का बेता नानक सगल सिष्ट का जेता
0: जी जंत्र सब ता कै हाथ दीन दयाल अनाथ को नाथ
1: जिस राखै तिस कोए न मारे सो मुआ जिस मनो बिसारै
0: तिस्ता जबर कहां को जाए सब सरे एक निरंजन राय
1: जी की जुग जाकै सुभात अंतर बाहर जानो साथ
0: गुण निदान बेअंत पार नानक दास दा बलिहार
1: पूरन पूर रह दयाल सब ऊपर होवत कृपाल
0: अपने करतब जाने आप अंतर जामी रहो ब्याप
1: प्रत पालै जी अनुभव पात जो जो रचियो सुत सह त्यार
0: जिस भावै तिस लय मिलाए भक्त करै हर के गुण गाए
1: मन अंतर विश्वास कर मानिया करनहार नानक इक जानिया
0: जन लागा हर एक नाए तिसकी आसन बिरथी जाए
1: सेवो को सेवा बने आए हुक्म बूझ परम पद पाए
0: इसते ऊपर नहीं विचार जाकै मन बसिया निरंकार
1: बंधन तोर पै निर्वैर अंधिन पूजै गुर के पैर
0: यह लोक सुखिए पर लोक सुहेले नानक हर प्रभ आपह मेले
1: साध संग मिल करो आनंद गुण गावो परमानंद
0: राम नाम तत् करो विचार दुर्लभ देह का करो उदार
1: अमृत वचन हर की गुण गाओ प्रांत नुनका एह सुआओ
0: आठ पहर प्रापि खुह नीरा मिटै अज्ञान बिन सहंधीरा
1: सुन उपदेश हृदय बसावो मन इच्छा नानक फल पावो
0: हलत पलत दोइ लिहो सवार राम नाम अंतर उरतार
1: पूरे गुर की पूरी दिखिया जिस मन बसै ते साच परीखिया
0: मनता नाम जपो लिव लाए दुख दर्द मन ते पौ जाए
1: सच व्यापार करो व्यापारी दरगह निभै खेप तुम्हारी
0: टीका टीक रखो मन माही नानक बहुर न आवै जाहे
1: इसते दूर कहा को जाए उबरे रखन हार ते आए
0: निर्भउ जपै सगल भउ मिटै प्रभु कृपा ते प्राणी छुटै
1: जिस प्रभु रखै तिस नाही दुख नाम जपत मन होवत सुख
0: चिंता जाए मिटै अहंकार तिस जन को कोई न पहुंचन हार
1: सिर उपर ठाडा गुरसूरा नानक ता कै कारज पूरा
0: मत पूरी अमृत जाकी दृष्ट दर्शन पेख तु उदरत सृष्ट
1: चरण कमल जाके अनूप सफल दर्शन सुंदर हर रूप
0: धन सेवा सेवक परवान अंतर जामी पुरख प्रधान
1: जिस मन बसे सोत निहाल ताकै निकट न आवत काल
0: अमर भय अमरा पद पाया साध संग नानक हर ध्याया
1: सुख मनी सुख अमृत पब नाम भल जना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपति
1: संत संग अंतर प्रभ डीठा नाम प्रभु काला का मीठा
0: सगल समिगरी एक स्कट माहे अनक रंग नाना दृष्टा हे
1: नौनद अमृत पब का नाम देही में इसका विश्राम
0: सुन समाद अनहत है नाद कहन न जाई अचार्य विस्माद
1: इन देखिया जिसे आप दिखाए नानक ते संसो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्वलोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड दै दिसै समाहे
0: जिसते भिन्न नहीं कोठाओ गुर प्रसाद नानक सुख पाओ
1: वेद प्राण सिमरत मैं देख ससियर सूर नखत्र मैं एक
0: वाणी प्रभु की सब को बोलै आप अडोल न कबहु डोलै
1: सर्व करा कर खेलै खेल मोल न पाइए गुणे अमोल
0: सर्व ज्योत मह जाकी ज्योत धारहि ओ स्वामी ओत पोत
1: गुर प्रसाद परम का नाश नानक तिन मैं एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जन जाता तिसकी एह रहत सत बचन साधु सब कहत
1: जो जो होए सो इश्क मान करण करावन हर प्रभु जान
0: अंतर बसे बाहर पी ओही नानक दर्शन देख सा मोही
1: आप सत किया सब सत तिस प्रभु ते सगली उत्पत
0: तिस पावे ता करे ਵਿਸਥਾਰ ਤਿਸ ਪਾਵੈ ਤਾਂ ਇਕੰਕਾਰ
1: ਅਨਕਲਾ ਲਖੀ ਨ ਜਾਏ ਜਿਸ ਪਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ
0: ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਿੱਤ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹੈ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ, ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਆ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ। ਤੂੰ ਮੇਰਾ ਲੱਗਦਾ ਕੀ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ ਕੇ। ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ, ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ। ਕਹਿਣ ਲੱਗਾ ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ। ਹੁਣ ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ, ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ। ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ ਦੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜੂਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ। ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲੇ, ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ। ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ ਹੈ। ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ? ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਹੈ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਗਲਤੀਆਂ ਨੇ। ਪਰ ਭਰਿਆ ਪੀਤਾ ਰਹਿ ਗਿਆ, ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ, मन दे विच विचार चली जांदे ने कि मैं फलाना फलाना फलाना सारा कुछ एक करी मैं भी बोल दें इनू शीशा विखा दें इहदी असलीयत इनू भी मैं दस देवां पर कीते वादे दे मुताबिक चुप करके रह गया। कुछ समय बाद हुण माहौल चाल थोड़ा शांत होया। शांत कदा होया थक थुक के वोटी आपे पासे नूं हो गई ये कह के कि हुण तू ढीठ हो गया हुण तू बशर्म भी हो गया तू बुझ दिले जो कुछ वो नहीं सी सुनना चाहता वह भी अज सुने पर बोलिया नहीं बोलिया नहीं पर उदियां अखां दे विचों उहदे शरीर दे हाव भाव उहदे चेहरे दे जरूर दस रहे ने कि अंदरों अंदरी गुस्से बहुत है अज वो सब तो वध तंग होया सब तो वध औखा कहिंदे ने गल मन चाहिए होवे ते अंदर रख लैणी ये सब तो औखा इंसान दे लई बोलना पाउणा किसी जगह दे उत्ते ये सब तो वध औखा। अज दा दिन टलिया औखा सौखा होके कढ़िया अगले दिन फिर उही कपत हुण किसी ना किसी गलों हर रोज़ ही वह ताना मैना जरूर मार देंदी रोटी फड़ाउण लग्या भी रोटी बनाउण लग्या भी वेले बैठे नूं भी खेतां च जाण लगे नूं भी हुण जदा उहनूं उहदा अधिकार लगन लग पिया कि इह अगों बोलदा नहीं तो मैं जो मर्जी कह सकदी हां हौली हौली एक दिन दो दिन चार दिन इदां लग रहे जिदा वह खाली हो गई हो जिदा वो अंदरों सारा गुस्सा निकल गया हो हुण अपने आप दे उत्ते खिजना शुरू हो चुकी है तेरे उत्ते कोई असर ही नहीं हुंदा मैं रौला पा पा के अपनी सिर पीड़ ला लैनी हाँ तू पता नहीं की पत्थर हो के मुड़िया कुछ तो बोल पर वो नहीं बोलिया किसी भी गल दे उत्ते उन्हें गुस्सा नहीं किया। इस तरह के नाल महीना लंघ गया उन्हूं तो काल सी कि मैं स्वर्गां दा राह वेखना महीने बाद जो वापस मुड़िया तो जाके दसिया कि मैं महीना नहीं लड़िया गुरु ने कहा तेनों दसन की लोड़ नहीं तेरा चेहरा दस रहा तू महीना नहीं लड़िया हुण दस मन दे विच कोई विचार तो नहीं बचा वोटी नूं कुछ कहना तो नहीं कहन लगा हाँ बड़ा कुछ है कहन वाला शुरू शुरू च तो इस चीज़ नूं लैके मैं औखा भी बड़ा होया पर हौली हौली जिदा जिदा आदत जी पै गई सच पुछो तो हुण थोड़े दिनों तो वह भी बोलण हट गई सी हुण होवे ना तो छेती मैनू तुसीं उह राह दस दिओ जिहदे नाल मैं अपनी यह जिंदगी सफल कर सकां मरन तो बाद मैं स्वर्गां नूं जा सकां ते गुरु ने कहा इहो ही सी उह राह जिहड़ा तू पिछले एक महीने चलिया यह राह यह सफर तेरे घर तो शुरू हुंदा जिंदगी दा असल मनोरथ इहो ही आ जे तुहाडे घर दे विच सुख शांति है तो तेरे घर ही स्वर्ग है ये दुनिया ही स्वर्ग लगन लग पूगी तेनों अज तो बाद तेनों दुनिया माड़ी नहीं लगेगी पर जदों तुसी गुस्सा करन बह जाते हो किसी भी चीज़ के उत्ते अपने किते दे उत्ते किसी दे किते उत्ते वोटी ते बच्चों ते माँ प्यो ते किसी ते भी जदों तुसी गुस्सा करते हो तो गुस्सा बाकी सारियां चंगियां दब लैंदा एक बारी कीता गुस्सा पता नहीं तुहाडी जिंदगी दे विच किन्ने एक बिगाड़ पैदा कर दिंदा हुण इह जिहड़ा तू महीना गुस्सा नहीं कीता जो गुस्सा कीता भी आ ते बोलिया नहीं तू सोच जे इन्हां सारियां गल्लां दे उत्ते तू बोलिया हुंदा ते अज की हालात होणे सी उहने तैनूं कुछ कहना ही तू अगों जवाब देना ही तैनूं गुस्सा आउणा ही उहनूं गुस्सा आउणा ही उहनूं होर वध आउणा ही तैनूं उस तों वध आउणा ही ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ। ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ, ਪਤਾ ਨਹੀਂ ਮੈਂ ਨਰਕਾਂ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਅਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ, ਚੰਗਾ ਹੋਇਆ ਮੈਂ ਨਹੀਂ ਕਹੀ। ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯੂ ਆਰ ਲਿਸਨਿੰਗ Radio Hanji, 1674 AM, 24/7 Indian Radio, Sydney ka apna Indian Radio Station. Radio
1: Hanji. Stay tuned.
0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ 1674

0: सोमवार है, आज सोमवार है, तुमको मुझसे प्यार है।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਨ ਔਰ ਸੁਣਦੇ ਰਹੋ ਰੇਡੀਓ ਹਾਂਜੀ 1604।

0: ਸਤਿ ਸ੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ।
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
7: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ।
8: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: रेडियो हाँ जी 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्होंने आज दे शो च कुछ नवीं जानकारियां साढ़े तक लैके आए। हुण तक तां मैनूं नहीं सी पता, अज ही पता चलिया। पर संदीप जी सत श्रीकाल जी, जी आयां नूं
1: सत श्रीकाल भाजी
0: जी, की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ ਜਦੋਂ ਤੁਸੀਂ ਉਹ ਟੋਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ ਬੁੱਕ ਸਟੋਰਸ ਦੇ ਉੱਤੇ ਜਾਂਦੇ ਹਾਂ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀਗੇ ਵੀ ਧਰਤੀ ਗੋਲ ਹੈ ਪੜੇ ਆ ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਦਾ ਤਿੱਖੀ ਹੋਣੀ ਹੈ ਖਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੀ ਜਾਂਦਾ ਸਾਰਿਆਂ ਨੂੰ ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਹੈ ਨਾ ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ, ਔਰ ਸਿਰਫ ਅਸੀਂ ਨੀ ਪੂਰੀ ਦੁਨੀਆ 'ਚ, ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ ਹੈ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ 'ਚ ਹੈ ਨਾ ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ ਹੈ ਨਾ ਸਾਨੂੰ। ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ, ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਸਾਨੂੰ ਪਤਾ ਚੱਲ ਗਿਆ ਸੀ। ਬਟ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਆ ਕਿ ਕਿਉਂ ਉਹ ਮੰਨਦੇ ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ ਹਨਾ ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ ਹੈ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ ਅੱਜ ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ, ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ਼ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ਼ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਆ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ ਹੈ। ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤੇ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤੇ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਲਈ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਆ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ ਉਹਦਾ ਜਿਹੜਾ ਨਾਮ ਸੀਗਾ ਇਰੈਕਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ। ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤੇ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਇੱਕ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਥੋੜੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ, ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਹੈ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤਾਂ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਤੇ ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦਾ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਟੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੀ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ। ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ, ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਉਹ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ। ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ। ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਹੈ ਜਿਹੜਾ ਸ਼ਿਪ ਦਾ, ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੇਜਿਨ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੰਨਾ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ। ਤੇ ਪਰ ਜਦੋਂ ਤੁਸੀਂ ਇਮੇਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਾਉਂਦਾ। ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ, ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤਾਂ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ, ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ। ਤਾਂ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ। ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਸਾਨੂੰ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੂੰ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤੇ ਇਹਦਾ ਮਤਲਬ ਗ੍ਰੈਵਿਟੀ ਆ, ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ, ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ, ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ, ਯੂਨੀਵਰਸ ਦੇ ਵਿੱਚ ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ, ਉਹ ਮੋਸਟਲੀ ਸਫੈਰੀਕਲ ਹੁੰਦੇ ਆ। ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ, ਹਾਂਜੀ ਸਟਾਰ ਹੋ ਗਏ, ਜਿਹੜੀਆਂ ਦੂਜੀਆਂ ਰੌਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੌਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ, ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ। ਤਾਂ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸੇ ਲਈ ਸਾਨੂੰ ਪੂਰੇ ਅਰਥ, ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ, ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ। ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਦੋਂ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ। ਹਾਂਜੀ,
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹੈ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟਿਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਦਾ ਹੀ ਰਹਿਣ ਦਾ ਹੀ, ਹਨਾ, ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟਿਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ, ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜ੍ਹਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿਹ 'ਚ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਗਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ, ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ, ਸਾਡੇ ਕੋਲ ਫੋਟੋਜ਼ ਆਉਂਦੀਆਂ। ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਏਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਹਾਂ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ, ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਅੱਛਾ, ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਸ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ, ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਏਦਾਂ ਛੋਟੀ ਛੋਟੀ ਫੋਟੋਜ਼ ਲੈ ਕੇ, ਉਹਨਾਂ ਫੋਟੋਜ਼ ਦੇ ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ, ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਣਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ, ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ। ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਨਾ। ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀਆਂ ਜਿਹੜੇ ਲੋਕ ਮੰਨਦੇ ਆ ਅਰਥ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨਹੀਂ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੇ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਅਰ ਸਫੇਅਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ, ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਕਿ ਅਰਥ ਸਫੇਅਰ ਆ। ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਹੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਇਹਨਾਂ ਦਾ ਏਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ। ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਦਿੰਦੇ ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿ ਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿ ਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਉਹ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ ਸੋਸ਼ਲ ਮੀਡੀਆ ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ ਹੋ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ, ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ। ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ
2: ਮਿਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਆਉਂਦੇ ਨੇ ਸੰਦੀਪ ਜੀ ਵੈਲਕਮ ਬੈਕ ਜੀ ਕੀ ਹਾਲ ਚਾਲ ਠੀਕ ਹੋ ਅੱਛਾ ਹੋ ਸਕਦਾ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ ਸਾਇੰਟੀਫਿਕਲੀ ਸਮਝਾ ਦਿਓ ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ ਇਹਦਾ ਆਈਡੀਆ ਕੀ ਹੈਗਾ ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਆ ਉਹ ਚਪਟੀ ਹੈਗੀ ਹੈ ਬਟ ਹੈ ਨਹੀਂ ਚਪਟੀ ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ ਜੇ ਰਾਊਂਡ ਸ਼ੇਪ ਦੇ ਵਿੱਚ ਹੈ ਗੋਲ ਹੈ ਧਰਤੀ ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ ਅਤੇ ਫਿਰ ਉਹ ਜਿਹੜਾ ਸਮੁੰਦਰ ਹੈ ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ ਇੱਕ ਤਾਂ ਧਰਤੀ ਗੋਲ ਹੈ ਉੱਤੋਂ ਇਹ ਗੇੜੇ ਕੱਢਦੀ ਹੈ ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ ਫਿਰ ਉਹ ਪਾਣੀ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ ਇਹਦਾ ਕੀ ਕਾਰਨ ਹੈਗਾ ਉਹਦੇ ਬਾਰੇ ਕੀ ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ
1: ਹਾਂਜੀ ਹਾਂਜੀ ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਹੁੰਦਾ ਕੀ ਹੈ ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ ਹਨਾ ਔਰ ਹਰ ਇੱਕ ਚੀਜ਼ ਨੂੰ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ ਹਨਾ ਕਿ ਸਾਨੂੰ ਤਾਂ ਮੰਨ ਲਓ ਅਸੀਂ ਆਪਾਂ ਸ਼ਹਿਰ 'ਚ ਰਹਿੰਦੇ ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ ਨਾ ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਹਨਾ ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ ਹਨਾ ਜਿੱਦਾਂ ਤੁਸੀਂ ਕਿਹਾ ਕਿ ਅਰਥ ਜਿਹੜੀ ਆ ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਆ ਇਹ ਪੱਧਰੀ ਹੈਗੀ ਆ ਇੱਦਾਂ ਤਾਂ ਹੈ ਨੀ ਵੀ ਗੋਲ ਆ ਹਨਾ ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਆ ਤੇ ਨਾ ਹੀ ਸਾਨੂੰ ਜੇ ਅਸੀਂ ਸਮੁੰਦਰ ਚ ਵੀ ਦੇਖੀਏ ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ ਕਿਉਂਕਿ ਇੱਕ ਪਰਟੀਕੁਲਰ ਸਪੀਡ

0: ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ, ਪਰ ਜਦ ਪਲੇਨ ਇੱਕ ਇੱਕ ਲੈਵਲ ਦੇ ਉੱਤੇ ਆ ਜਾਂਦਾ ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ, ਅਸੀਂ ਮਤਲਬ ਕਿ ਇੱਕ ਸਾਨੂੰ ਏਦਾਂ ਲੱਗਦਾ ਕਿ ਸਟੇਬਲੀ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ, ਬਟ ਪਲੇਨ ਤਾਂ ਮੂਵ ਕਰ ਰਿਹਾ ਆ, ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ, ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ, ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ, ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ। ਸੇਮ ਅਰਥ ਦਾ ਵੀ ਹੁੰਦਾ ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ, ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ, ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ ਹਨ, ਤੇ ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ। ਤੇ ਇਸੇ ਲਈ ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ, ਜਿਹੜੀ ਜਿੱਦਾਂ ਪਲਾਂਟਸ ਹੈਗੇ ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ ਹਨਾ, ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ, ਤੇ ਉਹਦੇ ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਗੱਲ ਕਿ ਕਿਉਂ ਇੱਦਾਂ ਹੁੰਦਾ, ਬਟ ਉਹਦੇ ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ। ਉਸ ਤੋਂ ਇਲਾਵਾ ਤੁਸੀਂ ਹਾਂਜੀ GPS ਵਗੈਰਾ ਯੂਜ ਕਰਦੇ ਹੋ, ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ, ਤੋ ਉਹ ਤਾਂ ਹੀ ਹੋ ਸਕਦਾ ਕਿ ਨਾਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ, ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਮੈਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ, ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ, ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ, ਤਾਂ ਸਾਨੂੰ ਨਹੀਂ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ, ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ, ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ, ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ, ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ। ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ, ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ, ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ, ਤੋ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਹੈ।
1: ਰਾਈਟ, ਠੀਕ ਹੈ। ਅੱਛਾ, ਇੱਕ ਕੁਸ਼ਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ, ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ, ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ, ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ? ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ, ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ, ਮੂਨ ਦੀ ਜਾਂ ਸਨ ਦੀ, ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ, ਤਾਂ ਉੱਧਰ ਹਨੇਰਾ, ਉੱਧਰ ਉਹ ਰਾਤ ਹੋਈ ਹੋਈ ਹੈ, ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ, ਸਦਰਨ ਹੈਮੀਸਫੇਅਰ, ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ, ਇਹਨਾਂ ਉਸ ਹਿੱਸੇ ਦੇ ਵਿੱਚ ਦਿਨ ਹੈਗਾ, ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ। ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ, ਸਫੇਰੀਕਲ ਹੈਗੀ ਹੈ, ਮਤਲਬ ਮੈਂ ਮੰਨ ਰਿਹਾ, ਮੈਨੂੰ ਇੱਦਾਂ ਨਾ ਸਮਝਿਓ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ, ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ, ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ?
0: ਹਾਂਜੀ, ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਚ ਸਾਨੂੰ ਪਤਾ ਲੱਗਿਆ ਨਾ, ਲੋਕ ਅਬਜ਼ਰਵ ਕਰਦੇ ਸੀ, ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ, ਰੋਵਰ ਭੇਜਣੇ ਸ਼ੁਰੂ ਕੀਤੇ, ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ, ਕਿ ਕਿੱਦਾਂ ਦੀ ਧਰਤੀ ਦਿਖਦੀ ਆ। ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ, ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ GPS ਦਾ ਯੂਜ ਕਰਦੇ ਹਾਂ ਹਨਾ, ਨੈਵੀਗੇਸ਼ਨ ਸਿਸਟਮ। ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ, ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ, ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ, ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ, ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ, ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ, ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ, ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ, ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ। ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮਸ ਦੀ ਗੱਲ ਕਰੋ, ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ, ਜਾਂ ਅਸੀਂ GPS ਗੂਗਲ ਮੈਪਸ ਯੂਜ਼ ਕਰਦੇ ਹਾਂ, ਜਾਂ ਪਲੇਨਸ ਜਿਹੜੇ ਆ GPS ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ, ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ

0: ਬਣੀਆਂ ਹੈਗੀਆਂ, ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੋਣ ਦੀ। ਮੇਰੇ ਕਹਿਣ ਦਾ ਮਤਲਬ ਇਹ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ, ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ। ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ, ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ, ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ, ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਨਾ, ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ, ਕੋਈ ਪਰਟੀਕੁਲਰ ਫਰੂਟ ਖਾਂਦੇ ਆ, ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ, ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ, ਇਹ ਮੈਂ ਸਿਰਫ ਐਗਜ਼ਾਮਪਲ ਦੇ ਰਹੀ ਹਾਂ, ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ, ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਆ। ਜਿੱਦਾਂ ਤੁਸੀਂ ਓਲਿਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ, ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ, ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ। ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ, ਉਹ ਅਰਥ ਦੀ ਸਫੇਅਰ, ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ। ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ। ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ, ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਤੇ ਜਿਹੜੀ ਮੂਨ ਜਿਹੜਾ ਸਾਡਾ ਹੁੰਦਾ ਉਹਦੇ ਅਰਥ ਦੀ ਜਦੋਂ ਸ਼ੈਡੋ ਪੈਂਦੀ ਆ ਉਹ ਸਫੇਅਰ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਕਿ ਜਿਹੜੇ ਫਲੈਟ ਅਰਥਰ ਹੈਗੇ ਆ ਉਹ ਕਹਿੰਦੇ ਆ ਕਿ ਅਗਰ ਅੱਛਾ ਅਗਰ ਅਰਥ ਚਪਟੀ ਹੋਵੇ ਫਿਰ ਵੀ ਸਰਕੂਲਰ ਹੀ ਹੋਗੀ ਉਹਦੀ, ਮਤਲਬ ਗੋਲਾਕਾਰ ਹੀ ਹੋਗੀ ਉਹਦੀ ਜਿਹੜੀ ਸ਼ੈਡੋ ਹੈਗੀ, ਉਹਦੀ ਸ਼ੈਡੋ ਗੋਲਾਕਾਰ ਹੀ ਹੋਗੀ, ਬਟ ਐਂਗਲ ਦਾ ਜਾਂ ਡਾਇਰੈਕਸ਼ਨ ਦਾ ਫਰਕ ਹੋਊਗਾ। ਅਗਰ ਸਫੈਰੀਕਲ ਅਰਥ ਹੈਗੀ, ਅਗਰ ਤੁਸੀਂ ਤਿੰਨ ਬਾਲਸ ਜਿਹੜੀਆਂ ਇੱਕ ਟੇਬਲ ਦੇ ਉੱਤੇ ਰੱਖ ਰਹੇ ਆ, ਤਾਂ ਸੈਂਟਰ ਵਾਲੀ ਬਾਲ ਜਿਹੜੀ ਸਾਡੀ ਅਰਥ ਇੱਥੇ ਹੈਗੀ ਆ, ਉਹਦੀ ਮੂਨ ਦੇ ਉੱਤੇ ਸ਼ੈਡੋ ਉਹ ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ, ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ। ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹ ਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ, ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ, ਨਾ ਕਿ ਹੋਰੀਜ਼ੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਸੋ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ, ਹੁਣੇ ਹੋ ਕੇ ਹਟਿਆ ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ, ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ ਹਨਾ, ਇਸ ਲਈ ਸਾਨੂੰ ਦਿਖਿਆ ਨਹੀਂ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ 'ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਆ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ 'ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ, ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
1: ਰਾਈਟ ਰਾਈਟ, ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ, ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ ਹੈ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੈਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
0: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਉਹ ਸੂਰਜ ਦੁਆਲੇ ਵੀ ਘੁੰਮਦੀ ਆ, ਹਨਾ। ਤੇ ਸੂਰਜ ਦੁਆਲੇ ਘੁੰਮਣ ਨੂੰ ਉਹ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜਾ ਜਿਹਾ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ, ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨੀ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਆ। ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ, ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਆ ਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਆ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ, ਹਨਾ। ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ, ਹਨਾ। ਤੇ ਇਹ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ, ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ, ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਆ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਾਨੂੰ ਦੇਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਹੈ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
1: ਰਾਈਟ ਰਾਈਟ, ਠੀਕ ਹੋ ਗਿਆ। ਅੱਛਾ, ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ, ਕੁਛ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇੱਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ? ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੌਪਿਕ ਦੇ ਨਾਲ।
0: ਹਾਂਜੀ ਬਿਲਕੁਲ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਗਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ, ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ। ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨ ਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ, ਤਾਂ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਆ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਏ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦਿਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ, ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ, ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ, ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕੰਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ, ਹਨਾ, ਤੇ ਅਗਰ ਇਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ, ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ, ਇੱਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ 'ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਜ਼ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲਿਆਂ ਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਏਦਾਂ ਹੀ ਸ਼ੋ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ ਅਗਰ ਗੱਲ ਕਰਦੇ ਹਾਂ, ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ੍ਹ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਆ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ ਹਰ ਕੰਟਰੀਜ਼ ਦਾ, ਜਿਹੜਾ ਫੋਟੋਜ਼ ਖਿੱਚਦੀਆਂ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ, ਉਹ ਡਾਟਾ ਫਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਇੱਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਇੱਦਾਂ ਦੀ ਬਹੁਤ ਖ਼ਬਰਾਂ ਆਉਂਦੀਆਂ ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ, ਤੇ ਉਹ ਸਾਰੇ ਜਿਹੜੀਆਂ ਇੱਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ, ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ 'ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਈਂਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ। ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ਼ ਕੀਤਾ ਔਰ ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200, 400, 2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ, ਜਿਹਨਾਂ ਨੇ ਆਪਣੀਆਂ ਫਾਈਂਡਿੰਗਸ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਆ ਉਹਨਾਂ ਦੇ ਪੇਪਰਾਂ ਨੂੰ, ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ 'ਚ ਮਿਲਦਾ ਹੈਗਾ।
1: ਰਾਈਟ ਠੀਕ ਹੈ ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ ਇੱਕ ਸਾਡਾ ਟਾਈਮ ਜ਼ੋਨ ਵਾਲਾ ਇਹਦੇ 'ਚੋਂ ਤਿੰਨ ਚਾਰ ਹੀ ਨਿਕਲੇ ਆ ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਔਰ ਇਹ ਜਿਹੜੇ ਅੱਖਾਂ ਤੋਂ ਪਰਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ ਅਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਥੈਂਕ ਯੂ ਜੀ
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6164-74 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ ਕਾਲ ਕਈ ਵਾਰ ਨਹੀਂ ਚੱਕੀ ਜਾਂਦੀ info@hanji.com.au 'ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney 'ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ ਉਡੀਕ ਕੀਤੀ ਜਾਂਦੀ ਹੈ ਅੱਜ ਦੇ ਪ੍ਰੋਗਰਾਮ 'ਚ ਨਹੀਂ ਧੰਨਵਾਦ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
4: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
5: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਆਖਰੀ ਵੀ ਤੂੰ
4: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
7: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
7: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
6: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
8: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ
8: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-492-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
10: You are listening.
11: Haji Haji, Haji Haji, Haji Haji, Radio Haji.
10: Radio Haji, 1674 AM, 24/7 Indian Radio, Sydney ka apna Indian radio station.
11: Radio Haji.
10: Stay tuned.

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇੱਕ ਆਦਮੀ ਦੀ ਕਹਿ ਲਓ ਜੋ 35 ਸਾਲਾਂ ਦਾ ਸੀਗਾ, ਜਾਂ ਕਹਿ ਲਓ ਉਹਨਾਂ ਸਾਰਿਆਂ ਆਦਮੀਆਂ ਦੀ ਜੋ ਹੁਣ 35-40 ਦੇ ਨੇ। ਗੱਲ ਆ ਇੱਕ ਸਕੂਲ ਦੀ, ਜਿੱਥੇ ਵੱਡੀ ਉਮਰ